ਜੀ ਸਾਮੀਨ, ਅਨਾਇਤੁੱਲਾ ਖਾਨ ਦੇ ਗਾਏ ਦੇ ਇਸ ਗੀਤ ਦੇ ਨਾਲ ਹੀ ਅਸਤਿਆਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁੱਕਿਆ। ਦਿਓ ਅਗਲੀ ਮੁਲਾਕਾਤ ਤੋਣੀ ਆਪਣੇ ਮੇਜ਼ਬਾਨ ਜਹਾਂਗੀਰ ਅਹਿਮਦ ਖਾਨ ਤਾਂ ਪਹਾੜੀ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਨਿਸਾ ਕੋ ਇਜਾਜ਼ਤ। ਅੱਛਾ ਜੀ, ਅੱਲਾ ਬੇਲੀ।

0: ਤਾਂ ਤੁਸੀਂ ਆਕਾਸ਼ਵਾਣੀ ਦੇ ਸ੍ਰੀਨਗਰ ਸਟੇਸ਼ਨ ਥਿਓਂ ਸੁਣ ਰਹੇ ਹੋ। ਤਕਨੀਕੀ ਤਾਲੀਮ ਦੇ ਕੁਲ ਹਿੰਦ ਕੌਂਸਲ ਸੁਣ ਜੰਮੂ ਕਸ਼ਮੀਰ ਦੇ ਤਾਲਬੇ ਇਲਮਾਂ ਵਾਸਤੇ ਤਾਲੀਮੀ ਸੈਸ਼ਨ 2026-27 ਵਾਸਤੇ ਖਸੂਸੀ ਸਕਾਲਰਸ਼ਿਪ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਤੇ ਕੌਂਸਲਿੰਗ ਦਾ ਅਮਲ ਸ਼ੁਰੂ ਕੀਤਾ ਹੈ। ਇਸ ਮਕਸਦ ਵਾਸਤੇ ਜੰਮੂ ਕਸ਼ਮੀਰ ਦੇ ਮਹਿਕਮਾ ਆਲਾ ਤਾਲੀਮ ਸੁਣ AICTE ਕੋ ਪੂਰੇ ਖਿੱਤੇ ਵਿਚ ਮੁਤਲਕਾ ਤਾਲਬੇ ਇਲਮਾਂ ਦੇ ਕਾਗਜ਼ਾਤ ਦੀ ਜਾਂਚ ਪੜਤਾਲ ਵਾਸਤੇ ਸਹੂਲਿਆਤੀ ਮਰਾਕਜ਼ ਕਾਇਮ ਕਰਨ ਦੀ ਹਦਾਇਤ ਦਿੱਤੀ ਹੈ। ਕੌਂਸਲ ਦੇ ਇਕ ਨੋਟੀਫਿਕੇਸ਼ਨ ਦੇ ਮੁਤਾਬਿਕ ਰਜਿਸਟ੍ਰੇਸ਼ਨ ਤੇ ਕੌਂਸਲਿੰਗ ਵਾਸਤੇ ਆਨਲਾਈਨ ਪੋਰਟਲ ਕੱਲ ਯਾਨੀ 16 ਜੁਲਾਈ ਥਿਉਂ ਹੀ ਫਲ ਹੋ ਗਿਆ ਹੈ। ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਸੋਹਣੇ ਤਰੀਕੇ ਨਾਲ ਜਾਰੀ ਹੈ ਤੇ ਅਜੇ ਤੋੜੀ 3.5 ਲੱਖ ਥਿਉਂ ਜ਼ਿਆਦਾ ਯਾਤਰੀਆਂ ਸੁਣ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਅੱਜ ਦੁਪਹਿਰ 3 ਵਜੇ ਤੋੜੀ ਮਜ਼ੀਦ 14,431 ਯਾਤਰੀਆਂ ਸੁਣ ਪਵਿੱਤਰ ਗੁਫਾ ਵਿਚ ਹਾਜ਼ਰੀ ਦਿੱਤੀ ਹੈ। ਇਸ ਦੌਰਾਨ ਅੱਜ ਜੰਮੂ ਦੇ ਭਗਵਤੀ ਨਗਰ ਦੇ ਬੁਨਿਆਦੀ ਕੈਂਪ ਥਿਉਂ 4,649 ਯਾਤਰੀਆਂ ਤੇ ਮੁਸ਼ਤਮਿਲ 16ਵਾਂ ਛੁੱਕਾ ਵਾਦੀ ਪਹੁੰਚ ਗਿਆ ਹੈ। ਦਰਸ਼ਨ ਕਰਨ ਵਾਲੇ ਯਾਤਰੀਆਂ ਵਿਚੋਂ ਕੁਝ ਆਪਣੇ ਆਪਣੇ ਘਰਾਂ ਕੋ ਵਾਪਸ ਜੁਲ ਗਏ। ਯਾਤਰੀ ਇੱਥੇ ਦੀ ਖੂਬਸੂਰਤੀ, ਮਹਿਮਾਨ ਨਵਾਜ਼ੀ ਤੇ ਯਾਤਰਾ ਦੇ ਹਵਾਲੇ ਨਾਲ ਸਲਾਮਤੀ ਸਮੇਤ ਕੀਤੇ ਗਏ ਤਮਾਮ ਇੰਤਜ਼ਾਮਾਤ ਨਾਲ ਕਾਫੀ ਮੁਤਮਾਇਨ ਨਜ਼ਰ ਆ ਰਹੇ ਹਨ। ਇਸ ਤਾਲੁਕ ਨਾਲ ਕਈ ਯਾਤਰੀਆਂ ਸੁਣ ਅਸਤੇ ਅਨੰਤਨਾਗ ਦੇ ਨੁਮਾਇੰਦੇ ਤਸੱਦੁਕ ਰਸ਼ੀਦ ਦੇ ਨਾਲ ਗੱਲ ਕਰਦੇ ਹੋਇਆਂ ਆਖਿਆ।
1: बिहार से यात्रा बहुत अच्छी लगी, बस यही है कि बाबा हमेशा बुलाए, हर साल आते रहे यहाँ पे। सुविधा सब तरह से अच्छा है।
2: गिरधर सोनकर, रायपुर छत्तीसगढ़ से। बहुत अच्छी यात्रा है, हम यहाँ हमारी फर्स्ट टाइम यात्रा है। हम 3 दिन पहले से निकले यहाँ, दर्शन के लिए जाएंगे बाबा अरफानी।
3: मैं रायपुर छत्तीसगढ़ से हूँ। यहाँ तो बहुत ही अच्छी सुविधा है और राज्यपाल को मैं धन्यवाद देता हूँ मनोज सिन्हा जी को कि उसने बहुत ही बेहतरीन सुविधा की है। और इतने मस्त व्यक्ति है कि भगवती नगर बेस कैंप में थे तो उन्होंने स्वयं आकर जायजा लिया और हमसे बात की।
0: ਮਰਕਜ਼ੀ ਹਕੂਮਤ ਸੋਨ ਪਾਰਲੀਮੈਂਟ ਦੇ ਇਣੇ ਵਾਲੇ ਮੌਨਸੂਨ ਇਜਲਾਸ ਥਿਉਂ ਪਹਿਲਾਂ 19 ਜੁਲਾਈ ਇਤਾਰੇ ਕੋ ਸਿਆਸੀ ਪਾਰਟੀਆਂ ਦੇ ਫਲੋਰ ਲੀਡਰਸ ਦੀ ਮੀਟਿੰਗ ਤਲਬ ਕੀਤੀ ਹੈ। ਮੀਟਿੰਗ ਦੇ ਦੌਰਾਨ ਹਕੂਮਤ ਪਾਰਲੀਮੈਂਟ ਦੇ ਦੋਵਾਂ ਐਵਾਨਾਂ ਦੀ ਕਾਰਵਾਈ ਸੋਹਣੇ ਤਰੀਕੇ ਨਾਲ ਚੱਲਣੇ ਦੀ ਸਿਆਸੀ ਪਾਰਟੀਆਂ ਕੋਲੋਂ ਤਾਵਨ ਤਲਬ ਕਰ ਸਨ। ਵਾਜ਼ਿਹ ਰਹੇ ਜੇ ਪਾਰਲੀਮੈਂਟ ਦਾ ਮੌਨਸੂਨ ਇਜਲਾਸ ਇਸ ਮਹੀਨੇ ਦੀ 20 ਤਾਰੀਖ ਥਿਉਂ ਸ਼ੁਰੂ ਹੋ ਕੇ 13 ਅਗਸਤ ਕੋ ਮੁਕਸੀ। ਇਸ ਇਜਲਾਸ ਦੇ ਦੌਰਾਨ ਬਾਸ ਤੇ ਮਨਜ਼ੂਰੀ ਵਾਸਤੇ ਮੁਤਾਦਿਦ ਬਿੱਲ ਤੇ ਕਾਨੂੰਨ ਆਣੇ ਗਏ ਸਨ। ਜੰਮੂ ਕਸ਼ਮੀਰ ਨਾਲ ਤਾਲੁਕ ਰੱਖਣ ਵਾਲੇ ਮੀਡੀਆ ਅਫਰਾਦ ਦੇ ਇਕ ਵਫਦ ਸੌਣ ਨਵੀਂ ਦਿੱਲੀ ਵਿਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਤਰਫੋਂ ਮੁਨਾਕਿਦ ਕੀਤੀ ਗਈ ਆਲ ਇੰਡੀਆ ਕਾਨਫਰੰਸ ਆਫ ਮੀਡੀਆ ਪ੍ਰੋਫੈਸ਼ਨਲਸ ਵਿਚ ਸ਼ਿਰਕਤ ਕੀਤੀ। ਇਸ ਮੌਕੇ ਤੇ ਸ਼ਫਾਫ ਚੁਣਾਵੀ ਅਮਲ ਕੋ ਯਕੀਨੀ ਬਣਾਉਣ ਤੇ ਜਮਹੂਰੀ ਇਦਾਰਿਆਂ ਕੋ ਡਾਟਾ ਕਰਨੇ ਦੇ ਮੁਤਾਲਕ ਮੀਡੀਆ ਦੇ ਰੋਲ ਤੇ ਤਬਾਦਲਾ ਖਿਆਲ ਕੀਤਾ ਗਿਆ। ਵਫਦ ਵਿਚ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੀ ਨਿਊਜ਼ ਐਡੀਟਰ ਕੌਸ਼ਕੀ ਕਸ਼ਪ ਵੀ ਸ਼ਾਮਲ ਸੀ। ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ CBI ਸੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜੰਮੂ ਕਸ਼ਮੀਰ ਦੀ ਅਮਲ ਆਵਰੀ ਤੇ ਤਾਇਨਾਤ PWD ਦੇ ਇਕ ਅਸਿਸਟੈਂਟ ਇੰਜੀਨੀਅਰ ਕੋ 30,000 ਰੁਪਏ ਦੀ ਰਿਸ਼ਵਤ ਕਹਿੰਦਿਆਂ ਹੋਇਆਂ ਰੰਗੇ ਹੱਥਾਂ ਗ੍ਰਿਫ਼ਤਾਰ ਕੀਤਾ ਹੈ। ਮਜ਼ਕੂਰਾ ਇੰਜੀਨੀਅਰ ਡੋਡਾ ਜ਼ਿਲ੍ਹੇ ਵਿਚ ਠਾਠਰੀ ਥਿਉਂ ਕਠੂਆ ਗਿਣੇ ਵਾਲੀ PMGSY ਸੜਕ ਪ੍ਰੋਜੈਕਟ ਤੇ ਤਾਇਨਾਤ ਆਸਾ। ਇਸ ਦੇ ਨਾਲ ਹੀ ਇਹ ਖ਼ਬਰਨਾਮਾ ਮੁੱਕ ਗਿਆ। ਅੱਲਾ ਬੇਲੀ।
4: ये आकाशवाणी का श्रीनगर स्टेशन है। मेरे व्यू 268.81 मीटर और FM 103.5 मेगाहर्ट्ज़ पर 4:23 और 22 सेकेंड हो चुके हैं। पेश है आज का पंजाबी प्रोग्राम।

0: कानूनी किताबां विच ही नहीं सगो साडी रोजाना दी जिंदगी विच भी वसदे हन। एक बच्चे नूं उसदी मेहनत सही मुल मिले, एक मजदूर नूं उसदी मेहनत दी पूरी मजदूरी मिले, एक विद्यार्थी नूं उसदी योग्यता दे आधार ते मौका मिले अते एक बुजुर्ग नूं सत्कार नाल जीण दा अधिकार मिले। यह सब न्याय दे ही रूप हन। ਸਾਥੀਓ ਅੱਜ ਦਾ ਇਹ ਪ੍ਰੋਗਰਾਮ ਸਿਰਫ ਇੱਕ ਦਿਵਸ ਬਾਰੇ ਜਾਣਕਾਰੀ ਨਹੀਂ ਸਗੋਂ ਇੱਕ ਐਸੀ ਸੋਚ ਦੀ ਯਾਤਰਾ ਹੈ ਜੋ ਸਾਨੂੰ ਬਿਹਤਰ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੀ ਹੈ। ਸਾਥੀਓ ਅੱਜ ਦੇ ਇਸ ਦਿਹਾੜੇ ਦੇ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਅੱਜ ਦੇ ਪ੍ਰੋਗਰਾਮ ਵਿੱਚ ਖਾਸ ਮਹਿਮਾਨ ਆਏ ਹੋਏ ਹਨ। ਉਹ ਹਨ ਐਡਵੋਕੇਟ ਬਿਕਰਮਦੀਪ ਸਿੰਘ ਜੀ ਜੋ ਕਿ ਡਿਪਟੀ ਐਡਵੋਕੇਟ ਜਨਰਲ ਦੇ ਅਹੁਦੇ ਤੇ ਕੰਮ ਕਰ ਰਹੇ ਹਨ। ਬਿਕਰਮ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
0: ਬਿਕਰਮ ਜੀ, ਅਸੀਂ ਜਾਣਨਾ ਚਾਹਾਂਗੇ ਕਿ ਇਸ ਦਿਵਸ ਦੀ ਸ਼ੁਰੂਆਤ ਕਦੋਂ ਹੋਈ ਅਤੇ ਇਸ ਨੂੰ ਮਨਾਉਣ ਦੀ ਜ਼ਰੂਰਤ ਕਿਉਂ ਪਈ?
1: ਦੇਖੋ ਜੀ, ਬਹੁਤ ਬਹੁਤ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬੜਾ ਵਧੀਆ ਵਿਸ਼ਾ ਜਿਹੜਾ ਚੁਣਿਆ, ਇੰਟਰਨੈਸ਼ਨਲ ਜਸਟਿਸ ਡੇ।
0: ਜੀ ਜੀ ਜੀ,
1: ਇੰਟਰਨੈਸ਼ਨਲ ਜਸਟਿਸ ਡੇ ਦਾ ਮਤਲਬ ਹੈ ਕਿ ਜਸਟਿਸ ਤੋਂ ਹੀ ਭਲੀ ਭਾਂਤੀ ਜਾਣ ਦੋ ਕਿ ਨਿਆਂ ਹੈ।
0: ਨਿਆਂ ਜੀ।
1: ਤੇ ਇੰਟਰਨੈਸ਼ਨਲ ਜਸਟਿਸ ਡੇ ਕਿ ਇੰਟਰਨੈਸ਼ਨਲੀ ਕਿਸੇ ਇੱਕ ਖੇਤਰ ਤੱਕ, ਇਸ ਦੇ ਪੱਖ ਤੱਕ ਇਹ ਜਿਹੜਾ ਨਿਆਂ ਹੈ
0: ਇੱਕ ਦੇਸ਼ ਦੇ ਲਈ
1: ਤੱਕ ਨਹੀਂ ਰਹਿਣਾ ਚਾਹੀਦਾ, ਪੂਰੇ ਵਿਸ਼ਵ ਦੇ ਵਿੱਚ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਜਸਟਿਸ ਨਿਆਂ ਹੈ ਉਹ ਸਭ ਨੂੰ ਮਿਲਣਾ ਚਾਹੀਦਾ। ਤੇ ਇਸ ਕਰਕੇ ਅਸੀਂ ਇਹਨੂੰ ਇੰਟਰਨੈਸ਼ਨਲ ਜਸਟਿਸ ਡੇ ਦੇ ਤੌਰ ਤੇ ਮਨਾ ਰਹੇ ਹਾਂ ਤੇ ਇਹ ਹਰ ਸਾਲ ਪੂਰੇ ਵਿਸ਼ਵ ਦੇ ਵਿੱਚ 17 ਜੁਲਾਈ 1998 ਨੂੰ ਮਨਾਇਆ ਜਾਂਦਾ ਹੈ।
0: ਜੀ ਜੀ,
1: ਇਹ ਜਿਹੜਾ ਦਿਹਾੜਾ ਹੈ ਜੀ, ਇਹ ਇੰਟਰਨੈਸ਼ਨਲੀ ਇਸ ਕਰਕੇ ਵੀ ਇੱਕ ਰੋਮ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ ਜਿਹਦੇ ਵਿੱਚ ਇਹਨੂੰ ਅਡਾਪਟ ਕੀਤਾ ਗਿਆ ਸੀ
0: ਜੀ।
1: ਤੇ ਉਹ ਇਸ ਕਰਕੇ ਸੀ ਕਿ ਜਿਹੜੇ ਵਾਰ ਕ੍ਰਾਈਮਸ ਨੇ ਦੁਨੀਆ ਦੇ ਵਿੱਚ
0: ਜੀ,
1: ਕ੍ਰਾਈਮ ਅਗੇਨਸਟ ਹਿਊਮੈਨਿਟੀ ਨੇ
0: ਜੀ,
1: ਜਾਂ ਜਿਹੜੇ ਖੁਸ਼ੀ ਹੁੰਦੀ ਹੈ, ਜੈਨੋਸਾਈਡ ਜਿਹੜੇ ਹੁੰਦੇ ਨੇ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਸਟੇਟ ਦੇ ਵਿੱਚ, ਇੱਕ ਕੰਟਰੀ ਦੇ ਵਿੱਚ, ਇੱਕ ਖੇਤਰ ਦੇ ਵਿੱਚ ਜਦੋਂ ਅਨਿਆਇ ਜਿਹੜਾ ਵੱਧ ਜਾਂਦਾ ਹੈ ਤੇ ਉੱਥੋਂ ਕੰਟਰੋਲ ਨਹੀਂ ਹੋ ਰਿਹਾ, ਉਹਦੀ ਇੰਟਰਨੈਸ਼ਨਲੀ ਅਸੀਂ ਇੱਕ ਕੋਗਨੀਜੈਂਸ ਲੈਂਦੇ ਹਾਂ, ਉਹਦਾ ਨਿਆਇ ਦਾ ਸੰਗਿਆਨ ਲੈਂਦੇ ਹਾਂ, ਤੇ ਇਸ ਕਰਕੇ ਵਰਲਡ ਦੇ ਵਿੱਚ ਇਹਨੂੰ ਇੰਟਰਨੈਸ਼ਨਲ ਜਸਟਿਸ ਡੇ ਦੇ ਵਿੱਚ ਮਨਾਇਆ ਜਾਂਦਾ ਕਿ ਕੋਈ ਵੀ ਵਰਲਡ ਦਾ ਐਸਾ ਖੇਤਰ ਹੈ ਜਿੱਥੇ ਮਨੁੱਖੀ ਅਧਿਕਾਰਾਂ ਦੇ ਹਾਨ ਹੋ ਰਹੇ ਹੋਣ, ਜਾਂ ਨਸਲ ਕੁਸ਼ੀ ਹੋ ਰਹੀ ਹੋਏ, ਜਾਂ ਕੁਛ ਐਸੀ ਚੀਜ਼ਾਂ
0: ਜਿਹੜੀਆਂ ਕਿ ਕੋਈ ਵੀ ਮਨੁੱਖ ਨਿਆਂ ਤੋਂ ਵਾਂਝਾ
1: ਨਾ ਰਹੇ, ਇਸ ਕਰਕੇ ਅਸੀਂ ਇਹਨੂੰ ਇੰਟਰਨੈਸ਼ਨਲ ਜਸਟਿਸ ਡੇ ਦੇ ਤੌਰ ਤੇ ਮਨਾਉਂਦੇ ਹਾਂ।
0: ਜੀ ਜੀ ਜੀ, ਵਿਕਰਮ ਜੀ, ਇੱਕ ਸਵਾਲ ਮੈਂ ਅਗਰ ਕਰਾਂ ਤੁਹਾਡੇ ਕੋਲੋਂ ਕਿ ਇੱਕ ਮੰਨ ਲਓ ਕਿ ਇੱਕ ਬੱਚਾ ਹੈ
1: ਜੀ,
0: ਠੀਕ ਹੈ, ਸਮਝੋ ਕਿ ਦੋ ਬੱਚੇ ਨੇ ਇੱਕ ਜਮਾਤ ਵਿੱਚ ਪੜ੍ਹਦੇ ਨੇ, ਠੀਕ ਹੈ, ਤੇ ਦੋਨਾਂ ਨੇ ਇੱਕੋ ਇਨਾਮ ਮਤਲਬ ਜਿੱਤਣ ਲਈ, ਜਾਂ ਤੇ ਖੇਡਾਂ ਵਿੱਚ ਜਾਂ ਤੇ ਪੜ੍ਹਾਈ ਵਿੱਚ ਦੋਨਾਂ ਨੂੰ ਸੇਮ ਇਨਾਮ ਮਿਲ ਰਿਹਾ, ਲੇਕਿਨ ਉਹ ਇਨਾਮ ਇੱਕ ਬੱਚੇ ਨੂੰ ਮਿਲ ਕੇ ਦੂਸਰੇ ਬੱਚੇ ਨੂੰ ਮਿਲ ਰਿਹਾ ਜੋ ਕਿ ਮਤਲਬ ਉਸਦਾ ਪਿਤਾ ਜਿਹੜਾ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀ ਜਾਂ ਕਿ ਅਮੀਰ ਬੜਾ ਸੀ, ਤੇ ਉਹ ਬੱਚੇ ਜਿਹੜਾ ਹੈ ਕਿ ਉਹ ਘਰ ਵਾਪਸ ਆ ਕੇ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਇਹ ਇਨਾਮ ਤਾਂ ਮੈਨੂੰ ਮਿਲਣਾ ਸੀ ਲੇਕਿਨ ਉਸ ਬੱਚੇ ਨੂੰ ਮਿਲ ਗਿਆ, ਤੇ ਉਸਦੇ ਜਿਹੜੇ ਮਾਪੇ ਹੁੰਦੇ ਉਹਨਾਂ ਨੂੰ ਕੋਈ ਸਵਾਲ ਨਹੀਂ ਹੁੰਦਾ, ਮਤਲਬ ਜਵਾਬ ਨਹੀਂ ਹੁੰਦਾ ਉਸ ਬੱਚੇ ਦਾ ਕਿ ਅਸੀਂ ਇਸਨੂੰ ਕੀ ਜਵਾਬ ਕਹੀਏ, ਤੇ ਕੀ ਹੁੰਦਾ ਕਿ ਉਸ ਬੱਚੇ ਦਾ ਜਿਹੜਾ ਆਪਣਾ ਹਾਂ ਮਨੋਬਲ ਜਿਹੜਾ ਉਹ ਘੱਟ ਹੋ ਜਾਂਦਾ, ਤੇ ਇਸ ਤਰ੍ਹਾਂ ਅਸੀਂ ਕਿਸ ਤਰ੍ਹਾਂ ਉਸਨੂੰ ਨਿਆਂ ਤੇ ਆ ਸਕਦੇ ਹਾਂ, ਕਿਸ ਤਰ੍ਹਾਂ ਉਸਨੂੰ ਸਮਝਾ ਸਕਦੇ ਹਾਂ ਕਿ ਕੀ ਹੋਇਆ ਕੀ ਹੋ ਸਕਦਾ ਹੈ?
1: ਦੇਖੋ ਗੱਲਾਂ ਜਦੋਂ ਨਿਆਂ ਦੀ ਹੋਣ ਤੇ ਫਿਰ ਅਸੀਂ ਅੱਜ ਇੰਟਰਨੈਸ਼ਨਲ ਜਸਟਿਸ ਡੇ ਤੇ ਗੱਲ ਕਰ ਰਹੇ ਹਾਂ, ਚਲੋ ਤੁਸੀਂ ਇੱਕ ਸਵਾਲ ਪੁੱਛ ਰਿਹਾ, ਮੈਂ ਤਾਂ ਵੀ ਜਵਾਬ ਤੁਹਾਨੂੰ ਦੇ ਦਿਆਂ। ਨਿਆਂ ਦਾ ਬੇਸਿਕ ਜਿਹੜਾ ਕਨਸੈਪਟ ਹੈ ਉਹ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਤੇ ਹੈ।
0: ਜੀ ਜੀ,
1: ਠੀਕ ਹੈ ਜੀ। ਹੁਣ ਨੈਚੁਰਲ ਜਸਟਿਸ ਤੁਸੀਂ ਕਹੋਗੇ ਇਹ ਹੈ ਕੀ ਹੈ? ਇਹ ਬਰਾਬਰੀ ਹੈ
0: ਜੀ ਜੀ,
1: ਤੁਸੀਂ ਹਰ ਬੰਦੇ ਨੂੰ ਬਰਾਬਰ ਦੇ ਜਿਹੜਾ ਜਿਹੜੀ ਉਹਦੀ ਯੋਗਤਾ ਹੈ ਉਹਦੇ ਅਨੁਸਾਰ ਜੇ ਉਹ ਕੋਈ ਵੀ ਚੀਜ਼ ਜ਼ਿੰਦਗੀ ਹਾਸਲ ਕਰਦਾ ਉਹਨੂੰ ਨਹੀਂ ਮਿਲ ਰਹੀ
0: ਤੇ
1: ਉਹਦੇ ਨਾਲ ਨਿਆਂ ਹੈ। ਤੁਸੀਂ ਕਿਹਾ ਕੋਈ ਬੱਚਾ ਮਿਹਨਤ ਕਰਕੇ ਇਹ ਪ੍ਰਾਈਜ਼ ਉਹਦੇ ਲਈ ਹੈ ਪਰ ਲੈ ਕੇ ਦੂਜਾ ਜਾ ਰਿਹਾ, ਤੇ ਬੇਸਿਕ ਫੰਡਾਮੈਂਟਲ ਤੇ ਅਨਿਆਇ ਹੈ, ਠੀਕ ਹੈ ਜੀ। ਤੇ ਮੈਂ ਇਹ ਸਮਝਦਾ ਕਿ ਜਿਸ ਬੱਚਾ ਜਾਂ ਮੰਨ ਲਓ ਕੋਈ ਵਿਅਕਤੀ ਜੇ ਉਹ ਡਿਜ਼ਰਵ ਨਹੀਂ ਕਰਦਾ ਤੁਸੀਂ ਉਹਨੂੰ ਉਹ ਚੀਜ਼ ਦੇ ਰਹੇ ਹੋ ਤੇ ਜਿਹੜਾ ਡਿਜ਼ਰਵ ਕਰ ਰਹੇ ਉਹਦੇ ਕੋਲੋਂ ਖੋ ਰਹੇ ਹੋ, ਇਹ ਵੀ ਨਿਆਇ ਹੈ ਕਿਉਂਕਿ ਤੁਸੀਂ ਇੱਕ ਤੇ ਉਸ ਬੱਚੇ ਦਾ ਹੱਕ ਆ ਰਹੇ
0: ਹੋ
1: ਪਰ ਦੂਜੇ ਪਾਸੇ ਜੇ ਤੁਸੀਂ ਉਸ ਬੰਦੇ ਨੂੰ ਜਿਹੜਾ ਇਹਦਾ ਹੱਕਦਾਰ ਨਹੀਂ ਹੈ ਤੇ ਇਹ ਵੀ ਅਨਿਆਇ ਹੈ।
0: ਮਤਲਬ ਕਿ ਇਸ ਬਾਰੇ ਸਮਝਾਉਣਾ ਬਹੁਤ ਜ਼ਰੂਰੀ ਹੈ,
1: ਬਹੁਤ ਜ਼ਰੂਰੀ ਹੈ। ਦੇਖੋ ਬੇਸਿਕ ਫੈਬਰਿਕ ਆਫ ਸੋਸਾਇਟੀ ਜਿਹੜਾ ਸਾਡੇ ਕੋਲ ਅੱਜ ਹੈ ਉਹ ਇਕੁਅਲ ਇੰਪੋਰਟੈਂਸ ਤੇ ਚੱਲਣਾ ਚਾਹੀਦਾ, ਇਕੁਅਲਟੀ ਜਿਹੜੀ ਹੈ ਉਹ ਰੂਲ ਆਫ ਲਾਅ ਹੋਣੀ ਚਾਹੀਦੀ ਹੈ, ਇਹ ਤੇ ਸਾਡਾ ਸੰਵਿਧਾਨ ਵੀ ਕਹਿੰਦਾ। ਤੇ ਇਕੁਅਲਟੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਦਾ ਹੱਕ ਹੋ ਕੇ ਕਿਸੇ ਨੂੰ ਦੇ ਦਿਓ, ਉਹ ਬਰਾਬਰੀ ਨਹੀਂ ਹੋ ਸਕਦੀ, ਪਰ ਬਰਾਬਰੀ ਦਾ ਦਰਜਾ ਜਿਹਦੀ ਜਿਹੜੀ ਯੋਗਤਾ ਹੋਏ ਉਹਨੂੰ ਮਿਲਣੀ ਚਾਹੀਦੀ
0: ਮਿਲਣੀ ਚਾਹੀਦੀ।
1: ਹੁਣ ਅਸੀਂ ਜਿਸ ਤਰ੍ਹਾਂ ਅੱਜ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਜਸਟਿਸ ਡੇ, ਦੇਖੋ ਵਰਲਡ ਦੇ ਵਿੱਚ ਇਹ ਬੜੀ ਵਾਰ ਦੇਖਿਆ ਗਿਆ ਸੀ ਕਿ ਕਿਸੇ ਮੁਲਕ ਵਿੱਚ ਜੰਗ ਹੁੰਦੀ ਹੈ, ਠੀਕ ਹੈ
0: ਜੀ,
1: ਉਸ ਮੁਲਕ ਦੇ ਵਿੱਚ ਇੱਕ ਸਪੈਸੀਫਿਕ ਚੀਜ਼ਾਂ ਨੇ ਜਿਹੜੀ ਜਨੀਵਾ ਕਨਵੈਨਸ਼ਨ ਦੇ ਤਹਿਤ ਨੇ
0: ਜੀ।
1: ਜਨੀਵਾ ਕਨਵੈਨਸ਼ਨ ਦੇ ਤਹਿਤ ਤੁਸੀਂ ਬੱਚੇ ਤੇ ਹਮਲਾ ਨਹੀਂ ਕਰ ਸਕਦੇ
0: ਜੀ,
1: ਤੁਸੀਂ ਲੇਡੀਜ਼ ਤੇ

ਤੁਸੀਂ ਸੁਣ ਰਹੇ ਹੋ ਅੱਜ ਦਾ ਪੰਜਾਬੀ ਪ੍ਰੋਗਰਾਮ। ਮੈਂ ਤੁਹਾਡੀ ਮੇਜ਼ਬਾਨ। ਸਾਰਿਆਂ ਨੂੰ ਮੇਰਾ ਪਿਆਰ ਭਰਿਆ ਤਾ ਤੇ ਸਤਿ ਸ੍ਰੀ ਅਕਾਲ ਸਾਥੀਓ। ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਹਰ ਇਨਸਾਨ, ਹਰ ਪਰਿਵਾਰ, ਹਰ ਸਮਾਜ ਅਤੇ ਪੂਰੀ ਦੁਨੀਆਂ ਨਾਲ ਜੁੜਿਆ ਹੋਇਆ ਹੈ। ਅੱਜ ਦਾ ਸਾਡਾ ਵਿਸ਼ਾ ਹੈ ਅੰਤਰਰਾਸ਼ਟਰੀ ਨਿਆਂ ਦਿਵਸ, ਜੋ ਹਰ ਸਾਲ 17 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸਾਥੀਓ, ਅਸੀਂ ਸਾਰੇ ਆਪਣੇ ਜੀਵਨ ਵਿੱਚ ਕਦੇ ਨਾ ਕਦੇ ਇਹ ਸ਼ਬਦ ਜ਼ਰੂਰ ਸੁਣਦੇ ਹਾਂ, ਇਨਸਾਫ, ਨਿਆਂ, ਹੱਕ ਅਤੇ ਬਰਾਬਰੀ। ਪਰ ਕੀ ਅਸੀਂ ਕਦੇ ਰੁਕ ਕੇ ਸੋਚਿਆ ਹੈ ਕਿ ਇਹ ਸ਼ਬਦ ਸਿਰਫ

0: ਹਮਲਾ ਨਹੀਂ ਕਰ ਸਕਦੇ, ਤੁਸੀਂ ਹਸਪੀਟਲ ਤੇ ਹਮਲਾ ਨਹੀਂ ਕਰ ਸਕਦੇ, ਤੁਸੀਂ ਐਂਬੂਲੈਂਸ ਤੇ ਹਮਲਾ ਨਹੀਂ ਕਰ ਸਕਦੇ। ਇਹ ਮਹਿਸੂਸ ਕੀਤਾ ਗਿਆ ਕਿ ਬਈ ਬੜੀ ਵਾਰੀ ਐਸੀ ਚੀਜ਼ਾਂ ਜਿਹੜੀ ਨੇ ਉਹ ਹੋ ਰਹੀ ਨੇ। ਜਾਂ ਮੈਂ ਸਪੈਸੀਫਿਕਲੀ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਲੈ ਕੇ ਆਉਂਦਾ, ਦੇਖੋ ਜੈਨੋਸਾਈਡ ਹੈ,
1: ਠੀਕ
0: ਹੈ ਜੀ। ਜੈਨੋਸਾਈਡ ਇਹ ਹੈ ਕਿ ਜਦੋਂ ਤੁਸੀਂ ਕਿਸੇ ਗਰੁੱਪ ਨੂੰ ਕਿਸੇ ਖੇਤਰ ਦੇ ਵਿੱਚ, ਕੋਈ ਗਰੁੱਪ ਰਹਿ ਰਿਹਾ ਜਿਹਦੀ ਆਬਾਦੀ ਬੜੀ ਘੱਟ ਹੈ, ਐਥਨਿਕ ਮਿਨੋਰਟੀਜ਼ ਰੇਸ਼ੀਅਲ ਜਾਂ ਰਿਲੀਜੀਅਸ ਗਰੁੱਪ ਕੋਈ ਰਹਿ ਰਿਹਾ ਕਿਸੇ ਖੇਤਰ ਦੇ ਵਿੱਚ, ਤੇ ਇੱਕ ਸਟੇਟ ਉਹਨਾਂ ਤੇ ਇੱਕ ਮੰਨ ਲਓ ਆਪਣੀ ਹੀ ਸਟੇਟ ਹੈ, ਠੀਕ ਹੈ, ਇਹ ਮੈਂ ਤੁਹਾਨੂੰ
1: ਮੈਜੋਰਿਟੀ ਵਾਲੀ ਜਿਹੜੀ
0: ਉਹ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਇਹਨੂੰ ਆਪਾਂ ਜੈਨੋਸਾਈਡ ਕਹਿੰਦੇ ਹਾਂ, ਠੀਕ ਹੈ। ਇੰਟਰਨੈਸ਼ਨਲ ਜਸਟਿਸ ਦੇ ਬੇਸਿਕ ਫੀਚਰ ਦੇ ਵਿੱਚ ਜਦੋਂ ਦੇਖਿਆ ਗਿਆ ਕਿ ਮੰਨ ਲਓ ਕਿਸੇ ਵਰਲਡ ਦੇ ਕਿਸੇ ਖੇਤਰ ਦੇ ਵਿੱਚ ਇੱਕ ਛੋਟੀ ਜਿਹੀ ਮਾਇਨੋਰਟੀ, ਐਥਨਿਕ ਮਾਇਨੋਰਟੀ ਰਹਿ ਰਹੀ ਹੈ, ਤੇ ਇੱਕ ਸਟੇਟ ਆਪਣੀ ਹੀ ਉਸ ਮਾਇਨੋਰਟੀ ਨੂੰ ਖਤਮ ਕਰਨ ਦੇ ਪਿੱਛੇ ਲੱਗੀ ਹੈ, ਤੋ ਇਹਨੂੰ ਅਸੀਂ ਜੈਨੋਸਾਈਡ ਦਾ ਰੂਪ ਦਿੰਦੇ ਹਾਂ, ਠੀਕ ਹੈ। ਜੈਨੋਸਾਈਡ ਹੋਏ ਕਿ ਜਦੋਂ ਇੰਟੈਂਸ਼ਨਲੀ
1: ਕਿਸੇ ਤੇ ਹਮਲਾ ਕੀਤਾ ਜਾਏ,
0: ਡਿਸਟਰੋਏ ਕਰਨ ਦੀ, ਉਹਦੀ ਪਛਾਣ ਨੂੰ ਖਤਮ ਕਰਨਾ ਜਾਂ ਪੂਰੀ ਤਰ੍ਹਾਂ, ਜਾਂ ਮੰਨ ਲਓ ਸਪੈਸੀਫਿਕਲੀ ਤੁਸੀਂ ਉਹਨੂੰ ਚੁਣ ਰਹੇ ਹੋ, ਠੀਕ ਹੈ, ਦੈਟ ਇਜ਼ ਵਾਟ ਵੀ ਕਾਲ ਐਸ ਜੈਨੋਸਾਈਡ, ਠੀਕ ਹੈ। ਇਹ ਜੈਨੋਸਾਈਡ ਜਿਹੜਾ ਹੈ ਇਹ ਇੰਟਰਨੈਸ਼ਨਲ ਜਸਟਿਸ ਦੇ ਬੇਸਿਕ ਫੰਡਾਮੈਂਟਲ ਹੈ ਕਿ ਇਸ ਕਰਕੇ ਵੀ ਇਹ ਸੀ ਕਿ ਇਹ ਪਰਟੀਕੁਲਰ ਜੈਨੋਸਾਈਡ ਜਿਹੜੇ ਨੇ ਵਰਲਡ ਦੇ ਵਿੱਚ ਰੋਕੇ ਜਾਣ। ਹੁਣ ਤੁਸੀਂ ਦੇਖਿਓ ਹੋਣਾ ਪਿਛਲੇ 10-1 ਸਾਲ ਤੋਂ 15 ਸਾਲ ਤੋਂ ਸਾਊਥ ਏਸ਼ੀਅਨ ਕਨਫਲਿਕਟ ਦੇ ਵਿੱਚ ਇੱਕ ਪਰਟੀਕੁਲਰ ਮਾਇਨੋਰਟੀ ਨੂੰ ਟਾਰਗੇਟ ਕੀਤਾ ਗਿਆ ਸੀ, ਵਿਦਆਊਟ ਨੇਮਿੰਗ ਐਨੀ ਮਾਇਨੋਰਟੀ, ਮੈਂ ਉਹ ਗੱਲ ਨਹੀਂ ਕਰ ਰਿਹਾ, ਪਰ ਉੱਥੇ ਕੀ ਹੋਇਆ ਕਿ ਫਿਰ ਇੰਟਰਨੈਸ਼ਨਲ ਜਿਹੜੇ ਅਬਜ਼ਰਵਰ ਸਨ ਉਹ ਗਏ, ਉਹਨਾਂ ਨੇ ਉਹਨਾਂ ਦੇ ਕਤਲੋਗਾਰਤ ਰੋਕੀ ਹੈ, ਤੇ ਇਹ ਚੀਜ਼ ਸੀ ਕਿ ਇੰਟਰਨੈਸ਼ਨਲੀ ਵਰਲਡ ਦੇ ਵਿੱਚ ਬੜਾ ਜ਼ਰੂਰੀ ਸੀ। ਕਈ ਵਾਰੀ ਸਟੇਟ ਆਪਣੇ ਹੀ ਲੋਕਾਂ ਦੇ ਖਿਲਾਫ਼ ਵੀ ਹੋ ਸਕਦੀ ਹੈ, ਜਾਂ ਤੁਸੀਂ ਮੰਨ ਲਓ ਕੋਈ ਐਸਾ ਕੋਈ ਤਾਕਤਵਰ ਡਿਕਟੇਟਰ ਆ ਗਿਆ, ਰੂਲਰ ਆ ਗਿਆ, ਉਹਨੂੰ ਉਹ ਲੋਕ ਚੰਗੇ ਨਹੀਂ ਲੱਗਦੇ,
1: ਠੀਕ ਹੈ,
0: ਤੇ ਉਹ ਪਹਿਲੀ ਪ੍ਰਾਇਰਟੀ ਇਹ ਸਮਝਦਾ ਸੀ ਕਿ
1: ਉਹਨਾਂ ਨੂੰ ਖਤਮ ਕਰਨ,
0: ਉਸ ਚੀਜ਼ ਨੂੰ ਖਤਮ ਕਰਨ ਲਈ ਇਹ ਬਣਿਆ ਕਿ ਇੰਟਰਨੈਸ਼ਨਲ ਜਸਟਿਸ ਦੇ ਜਿਹੜੇ ਬੇਸਿਕ ਫੰਡਾਮੈਂਟਲ ਫੀਚਰਸ ਨੇ ਉਹਦੇ ਚ ਆ ਗਏ ਨੇ। ਦੂਜਾ ਜਿਹੜਾ ਸਭ ਤੋਂ ਬੜਾ ਹੈ ਕਿ ਵਾਰ ਕ੍ਰਾਈਮ, ਜੰਗ ਦੇ ਵਿੱਚ ਜਿਹੜੇ ਅਸੀਂ ਕ੍ਰਾਈਮ ਕਰਦੇ ਹਾਂ, ਜੰਗ ਤੇ ਜੰਗ ਹੈ, ਜੰਗ ਦੇ ਵਿੱਚ ਵੀ ਜੇ
1: ਅੰਦਰੂਨੀ ਜਿਹੜੀ ਅੰਦਰੂਨੀ ਜੰਗ ਜਿਹੜੀ ਹੁੰਦੀ ਹੈ,
0: ਮੈਂ ਤੁਹਾਨੂੰ ਪਹਿਲੇ ਜਿਸ ਤਰ੍ਹਾਂ ਦੱਸਿਆ, ਦੇਖੋ ਜੰਗ ਦੇ ਵੀ ਕੋਈ ਨਿਯਮ ਨੇ, ਜੰਗ ਦੇ ਕੁਝ ਉਸੂਲ ਨੇ, ਜੰਗ ਦੋ ਮੁਲਕਾਂ ਦੇ ਵਿੱਚ ਹੁੰਦੀ ਹੈ, ਠੀਕ ਹੈ ਜੀ, ਪਰ ਸਿਟੀਜ਼ਨਸ ਜਿਹੜੇ ਹੁੰਦੇ ਨੇ ਇਹ
1: ਕੋਈ ਖੁਰਾਫਾਤੀ ਲੋਕ ਜਿਹੜੇ ਹੁੰਦੇ ਨੇ,
0: ਜੰਗ ਦੇ ਕੁਝ ਨਿਯਮ ਹੈ, ਇਸ ਕਰਕੇ ਤੁਹਾਨੂੰ ਕਹਿ ਰਹੇ ਕਿ ਜੰਗ ਦੇ ਇੱਕ ਜਿਨੀਵਾ ਕਨਵੈਨਸ਼ਨ ਹੈ ਆਰਮਡ ਕਨਫਲਿਕਟਸ ਦੇ ਵਿੱਚ, ਹੁਣ ਉਹ ਕੀ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਹਸਪੀਟਲਸ ਨੇ, ਤੁਸੀਂ ਅਕਸਰ ਦੇਖਿਓ ਹੋਣਾ ਹਸਪੀਟਲਸ ਦੇ ਛੱਤਾਂ ਦੇ ਉੱਪਰ ਰੈੱਡ ਸਾਈਨ,
1: ਰੈੱਡ ਸਾਈਨ ਹੁੰਦਾ, ਉਹ ਜੰਗਲ ਦੇ ਟਾਈਮ ਮਤਲਬ ਕਿ ਲਗਾਇਆ ਹੁੰਦਾ ਹੈ,
0: ਇਹ ਹੈ ਕਿ ਇੱਥੇ ਲੋਕਾਂ ਦੀ ਕੇਅਰ ਚੱਲ ਰਹੀ ਹੈ, ਦੇ ਆਰ ਬੀਂਗ ਟ੍ਰੀਟਡ, ਉਹਨਾਂ ਦਾ ਇਲਾਜ ਚੱਲ ਰਿਹਾ, ਉਹ ਬਿਮਾਰ ਲੋਕ ਨੇ ਜਾਂ ਜੰਗ ਦੇ ਵਿੱਚ ਉਹ ਇੰਜਰਡ ਹੋਏ ਨੇ, ਤੁਸੀਂ ਐਂਬੂਲੈਂਸ ਦੇਖੋ ਉਹਨਾਂ ਦੇ ਰੈੱਡ ਸਾਈਨਸ ਹੁੰਦੇ ਨੇ, ਜਾਂ ਜਿਹੜੀ ਸਾਡੀ UNO ਗਰੁੱਪਸ ਜਾਂਦੇ ਨੇ ਪੀਸ ਅਬਜ਼ਰਵਿੰਗ, ਉਹ ਗਰੁੱਪਸ ਦੇ ਉਹ ਇਸ ਕਰਕੇ ਹੁੰਦੇ ਨੇ ਕਿ ਅਸੀਂ ਉਹਨਾਂ ਤੇ ਹਮਲਾ ਨਹੀਂ ਕਰ ਸਕਦੇ, ਸਾਡੀ ਜਨੀਵਾ ਕਨਵੈਨਸ਼ਨ ਨੇ। ਟੋਰਚਰ ਤੁਸੀਂ ਪ੍ਰਿਜ਼ਨਰ ਨੂੰ ਕਰ ਰਹੇ, ਦੇਖੋ ਜਨੀਵਾ ਕਨਵੈਨਸ਼ਨ ਦੇ ਵਿੱਚ ਪ੍ਰਿਜ਼ਨਰ ਆਫ ਵਾਰ ਹੁੰਦਾ ਹੈ, ਠੀਕ ਹੈ ਜੀ, ਇੱਕ ਮੁਲਕ ਦਾ ਜਿਹੜਾ ਸੋਲਜਰ ਹੈ ਉਹਦੀ ਰਿਸਪੈਕਟ ਵੀ ਹੁੰਦੀ ਹੈ, ਉਹ ਆਪਣੇ ਮੁਲਕ ਲਈ ਲੜਦਾ, ਪਰ ਜਦੋਂ ਦੂਜਾ ਮੁਲਕ ਉਹਨੂੰ ਫੜ ਲੈਂਦਾ, ਦੇਰ ਆਰ ਸਰਟਨ ਗਾਈਡਲਾਈਨਸ ਕਿ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ
1: ਟ੍ਰੀਟ ਕਰਨਾ ਹੈ, ਠੀਕ ਹੈ,
0: ਉਹਨਾਂ ਨਾਲ ਤੁਸੀਂ ਮਨੁੱਖੀ ਤਸ਼ੱਦਦ ਜਿਹੜਾ ਸੀ ਕਹਿੰਦੇ ਆ ਨਾ ਉਹ ਨਹੀਂ ਕਰਨਾ,
1: ਨਹੀਂ ਕਰਨਾ,
0: ਤੁਸੀਂ ਉਹਨਾਂ ਨੂੰ ਟੋਰਚਰ ਨਹੀਂ ਕਰਨਾ, ਤੁਸੀਂ ਉਹਨਾਂ ਨਾਲ 3rd degree ਟੋਰਚਰ ਨਹੀਂ ਕਰਨਾ, ਤੁਸੀਂ ਉਹਨਾਂ ਨੂੰ ਬਿਲਕੁਲ ਤੰਗ ਨਹੀਂ ਕਰਨਾ, ਸੋਲਜਰ ਇਜ਼ ਆਲਵੇਸ ਟੂ ਬੀ ਰਿਸਪੈਕਟਡ, ਚਾਹੇ ਉਹ ਇਸ ਜੇ ਉਹ ਫੜਿਆ ਗਿਆ, ਤੇ ਕੁਝ ਕਾਇਦੇ ਕਾਨੂੰਨ ਨੇ ਜਿਹੜੇ ਤੈਅ ਕੀਤੇ ਗਏ ਨੇ ਜਨੀਵਾ ਕਨਵੈਨਸ਼ਨ ਦੇ ਵਿੱਚ ਕਿ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਰੱਖਣਾ। ਜਾਂ ਤੀਜੀ ਗੱਲ ਆ ਗਈ ਜਿਹੜੀ ਬੜੀ ਅਹਿਮ ਹੈ ਅੱਜ ਦੀ ਡੇਟ ਦੇ ਵਿੱਚ ਸਾਡੇ ਵਿੱਚ, ਕਿ ਤੁਸੀਂ ਕਿਹੜੇ ਵੈਪਨਸ ਯੂਜ਼ ਨਹੀਂ ਕਰਨੇ ਜਿਹੜੇ ਇਨਸਾਨੀ ਜਾਨ ਦੇ ਲਈ ਖਤਰਾ ਨੇ। ਜੰਗ ਠੀਕ ਹੈ, ਤੁਸੀਂ ਜੰਗ ਕਰ ਰਹੇ
1: ਹੋ,
0: ਪਹਿਲੇ ਤਾਂ ਮੈਂ ਕਹਿੰਦਾ ਕਿ ਜੰਗ ਹੋਣੀ
1: ਨਹੀਂ ਚਾਹੀਦੀ,
0: ਕਿਉਂਕਿ ਦੁਨੀਆ ਦੇ ਵਿੱਚ ਇਹ ਦੇਖਿਆ ਗਿਆ ਕਿ ਜੰਗ ਦੇ ਨਾਲ ਤਬਾਹੀ ਹੀ ਹੁੰਦੀ ਹੈ, ਫਾਇਦਾ ਕੋਈ ਨਹੀਂ,
1: ਮਤਲਬ ਕਿ ਦੋ ਮੁਲਕਾਂ ਦੇ ਵਿੱਚ ਜੰਗ ਹੁੰਦੀ ਹੈ ਲੇਕਿਨ ਉਸ ਦਾ ਅਸਰ ਪੂਰੀ ਦੁਨੀਆ ਤੇ ਪੈ ਜਾਂਦਾ ਹੈ, ਪੂਰੇ ਲੋਕਾਂ ਤੇ ਪੈ ਜਾਂਦਾ।
0: ਤੁਸੀਂ ਅੱਜ ਰੀਸੈਂਟਲੀ ਦੇਖ ਰਹੇ ਹੋ ਕਿ ਹਾਲ ਚੱਲ ਰਿਹਾ ਹੈ, ਤੇ ਅਸੀਂ ਇਹ ਕਹੀਏ ਕਿ ਕੋਈ ਮੁਲਕ ਇਸ ਤੋਂ ਵਾਂਝ ਆ ਰਹੇ ਹੋਏ, ਮੈਨੂੰ ਤੇ ਨਹੀਂ ਲੱਗਦਾ,
1: ਸਾਰੇ ਮੁਲਕ
0: ਹਰ ਕੰਟਰੀ ਅਫੈਕਟਡ ਹੁੰਦੀ ਹੈ।
1: ਨਹੀਂ, ਹੋਰ ਹੋਇਆ ਵੀ ਸੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਹਸਪੀਟਲ ਦੇ ਉੱਪਰ ਲੋਗੋ ਲੱਗਿਆ ਹੁੰਦਾ ਕਿ ਇੱਥੇ ਜੰਗ ਦੇ ਦੌਰਾਨ ਇੱਥੇ ਕੋਈ ਹਮਲਾ ਨਹੀਂ ਹੋਣਾ, ਲੇਕਿਨ ਪਿਛਲੇ ਦਿਨਾਂ ਅਸੀਂ ਸੁਣਿਆ ਜਦੋਂ
0: ਮੈਂ ਉਸੇ ਗੱਲ ਤੇ ਹੋਇਆ ਸੀ ਕਿ ਜੇ ਤੁਸੀਂ ਉਹ ਬੈਂਡ ਵੈਪਨਸ ਯੂਜ਼ ਕਰਦੇ ਹੋ ਜਿਹੜੇ ਨਹੀਂ ਹੋਣੇ ਚਾਹੀਦੇ। ਹੁਣ ਦੇਖੋ ਕੀ ਹੈ ਕਿ ਵਾਰ ਕ੍ਰਾਈਮ ਅਸੀਂ ਇਹਨੂੰ ਜਨਰਲੀ ਕੈਟਾਗਰਾਈਜ਼ ਕਰਦੇ ਹਾਂ ਵਾਰ ਕ੍ਰਾਈਮਸ ਦੇ ਵਿੱਚ, ਜੰਗ ਠੀਕ ਹੈ, ਪਰ ਜੇ ਤੁਸੀਂ ਹੁਣ ਹਸਪੀਟਲ ਦੇ ਹਮਲਾ
1: ਟਾਰਗੇਟ ਕਰ ਰਹੇ
0: ਹੋ, ਜਵਾਜ਼ੀਅਤ ਹੈ ਨਹੀਂ, ਤੁਸੀਂ ਐਂਬੂਲੈਂਸ ਮਰੀਜ਼ਾਂ ਨੂੰ ਲੈ ਕੇ ਜਾ ਰਹੀ ਹੈ, ਤੁਸੀਂ ਉਸ ਤੇ ਹਮਲਾ ਕਰ ਦੋ, ਇਹ ਕੋਈ ਜਵਾਜ਼ੀਅਤ ਹੈ ਨਹੀਂ ਹੈ। ਜਾਂ ਕੋਈ ਐਸੀ ਹਿਊਮੈਨੀਟੇਰੀਅਨ ਐਨਜੀਓਜ਼ ਨੇ ਜਿਹੜੀ ਕਿ ਹਿਊਮੈਨੀਟੇਰੀਅਨ ਏਡਸ ਲੋਕਾਂ ਤੱਕ ਪਹੁੰਚਾ ਰਹੀ ਨੇ, ਦਵਾਈਆਂ, ਖਾਣ ਪੀਣ ਦਾ ਰੇਸ਼ਨ ਹੈ, ਕੁਝ ਹੋਰ ਚੀਜ਼ਾਂ ਨੇ, ਤੇ ਤੁਸੀਂ ਉਹਨਾਂ ਤੇ ਹਮਲਾ ਕਰ ਰਹੇ, ਇਹ ਤੇ ਜਸਟੀਫਾਈਡ ਨਹੀਂ ਹੈ ਕਿਸੇ

0: ਇੰਟਰਨੈਸ਼ਨਲ ਜਸਟਿਸ ਡੇ ਦੀ ਇੱਕ ਅਬਜ਼ਰਵੈਂਸ ਹੈ ਕਿ ਵਰਲਡ 'ਚ ਅਸੀਂ ਇਹ ਮਨਾਉਂਦੇ ਹਾਂ ਕਿ ਬਈ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ।
1: ਜੀ ਜੀ,
0: ਤੁਸੀਂ ਪ੍ਰਿਜ਼ਨਰ ਫੜ ਲਿਆ, ਠੀਕ ਹੈ, ਹੀ ਹੈਜ਼ ਬੀਨ ਕਾਟ, ਕੋਈ ਐਸੀ ਗੱਲ ਨਹੀਂ ਹੈ, ਪਰ ਤੁਸੀਂ ਉਹਨੂੰ ਇਨਸਾਨ ਦੀ ਤਰ੍ਹਾਂ, ਇੱਕ ਸੋਲਜਰ ਦੀ ਤਰ੍ਹਾਂ ਟ੍ਰੀਟ ਕਰਨਾ, ਤੁਸੀਂ ਉਹ ਵੈਪਨ ਯੂਜ਼ ਨਹੀਂ ਕਰਨੇ ਜਿਹੜੀ ਲਾਰਜ ਸਕੇਲ ਹਿਊਮਨ ਡਿਵੈਸਟੇਸ਼ਨ ਦੇ ਲਈ ਰਿਸਪੋਂਸੀਬਲ ਹੋਣ। ਸੋ ਇਹ ਚੀਜ਼ਾਂ ਜਿਹੜੀ ਨੇ ਇਹ ਵਾਰ ਕ੍ਰਾਈਮਸ ਦੇ ਵਿੱਚ ਆਉਂਦੀਆਂ ਨੇ। ਤੀਜਾ ਦੇਖੋ, ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਕਿ ਯੂਜ਼ ਆਫ ਆਰਮ ਫੋਰਸ, ਇੱਕ ਤਾਕਤ, ਹਥਿਆਰੀ ਤਾਕਤ ਦੇ ਨਾਲ ਸਟੇਟ ਦੇ ਅਗੇਂਸਟ ਯੂਜ਼ ਕਰਨਾ, ਉਹਦੀ ਸੋਵਰਨਟੀ, ਉਹਦੀ ਆਜ਼ਾਦੀ, ਟੈਰੀਟੋਰੀਅਲ ਇੰਟੀਗ੍ਰਿਟੀ ਜਾਂ ਪੋਲੀਟੀਕਲ ਇੰਡੀਪੈਂਡੈਂਟ ਅਸੀਂ ਕਹਿੰਦੇ ਹਾਂ ਕਿ ਅੰਮ੍ਰਿਤਸਰ ਜਿਸ ਤਰ੍ਹਾਂ ਕਿ ਇੱਕ ਸਟੇਟ ਹੈ, ਠੀਕ ਹੈ ਜੀ, ਤੁਸੀਂ ਉਸ ਸਟੇਟ ਦੇ ਵਿੱਚ ਦੂਜੀ ਸਟੇਟ ਆ ਕੇ ਕੀ ਕਰਦੀ ਹੈ, ਉਹ ਆਪਣੇ ਹਥਿਆਰਬੰਦ ਫੌਜ ਲੈ ਕੇ ਆਉਂਦੀ ਹੈ ਅਤੇ ਤੁਹਾਡੀ ਜਿਹੜੀ ਖੁਦਮੁਖਤਿਆਰੀ ਹੈ, ਸੋਵਰਨਟੀ ਜਿਹਨੂੰ ਅਸੀਂ ਕਹਿੰਦੇ ਹਾਂ, ਉਸ 'ਤੇ ਹਮਲਾ ਕਰਦੀ ਹੈ, ਜਾਂ ਜਿਹੜਾ ਤੁਹਾਡਾ ਏਰੀਆ ਉਹਦੇ ਵਿੱਚ ਕਰਦੀ ਹੈ, ਜਾਂ ਤੁਹਾਡੇ ਪੋਲੀਟੀਕਲ ਇੰਡੀਪੈਂਡੈਂਟ ਜਾਂ ਕੋਈ ਹੋਰ ਅਦਰ ਸਟੇਟ ਆ ਕੇ ਕਰਦੀ ਹੈ,
1: ਇੰਟਰਫੇਰੈਂਸ
0: ਕਰਦੀ ਹੈ, ਤੇ ਇਹਨੂੰ ਵੀ ਅਸੀਂ ਕ੍ਰਾਈਮ ਆਫ ਐਗਰੈਸ਼ਨ ਗਿਣਦੇ ਹਾਂ।
1: ਜੀ ਜੀ,
0: ਠੀਕ ਹੈ ਜੀ। ਤੋ ਇਹ ਚੀਜ਼ਾਂ ਜਿਹੜੀ ਨੇ ਇਹ ਦੇਖੀ ਗਈ ਸਾਨੂੰ ਵਰਲਡ ਦੇ ਵਿੱਚ, ਫੀਲ ਕੀਤਾ ਗਿਆ ਸੀ ਕਿ ਬਈ ਸਾਨੂੰ ਇਹਨਾਂ ਤੇ ਕੰਮ ਕਰਨ ਦੀ ਲੋੜ ਹੈਗੀ ਹੈ। ਕੋਈ ਵੀ ਦੋ ਮੁਲਕ ਐਸੇ ਖੁਦਮੁਖਤਿਆਰ ਨਾ ਹੋਣ ਜੇ ਉਹਨਾਂ ਦਾ ਜੋ ਦਿਲ ਕਰੇ,
1: ਜੋ ਦਿਲ ਕਰਨ। ਹਾਂ ਜੀ ਜੀ, ਇਹਨਾਂ ਚੀਜ਼ਾਂ ਨੂੰ ਰੋਕਣ ਲਈ ਇਹ ਦਿਨ ਮਨਾਇਆ ਗਿਆ।
0: ਬਿਲਕੁਲ ਜੀ, ਬਿਲਕੁਲ।
1: ਵਿਕਰਮ ਜੀ, ਤੇ ਕਹਿੰਦੇ ਨੇ ਕਿ ਜਸਟਿਸ ਅਦਾਲਤਾਂ ਵਿੱਚ ਹੀ ਹੁੰਦਾ, ਚਾਹੇ ਕੋਈ ਪ੍ਰਿਜ਼ਨ ਹੋਵੇ, ਬੇਗੁਨਾਹ ਵੀ ਹੁੰਦੇ ਨੇ, ਕਈ ਐਸੇ ਲੋਕ ਹੁੰਦੇ ਬੇਗੁਨਾਹ, ਉਹਨਾਂ ਨੂੰ ਵੀ ਸਜ਼ਾ ਮਿਲ ਜਾਂਦੀ ਹੈ। ਸ਼ਾਇਦ ਮੈਨੂੰ ਲੱਗਦਾ ਕਿ ਅਦਾਲਤ ਸਬੂਤ ਮੰਗਦੀ ਹੈ।
0: ਬਿਲਕੁਲ, ਦੇਖੋ, ਮੈਂ ਬੀਂਗ ਅ ਸਟੂਡੈਂਟ ਆਫ ਲਾ, ਮੈਂ ਗੱਲ ਤੁਹਾਨੂੰ ਜ਼ਰੂਰ ਦੱਸ ਦਿਆਂਗਾ ਕਿ ਅਦਾਲਤ ਹਮੇਸ਼ਾ ਨਿਆਂ ਕਰਦੀ ਹੈ, ਪਰ ਇਹ ਗੱਲ ਹੈ ਕਿ ਤੁਸੀਂ ਆਪਣਾ ਪੱਖ ਕਿੰਨੇ ਮਜ਼ਬੂਤੀ ਦੇ ਨਾਲ ਅਦਾਲਤ ਦੇ ਵਿੱਚ ਰੱਖਦੇ ਹੋ, ਕਿਉਂਕਿ ਅਦਾਲਤ ਕਦੇ ਵੀ ਕਿਸੇ ਇੱਕ ਪੱਖ ਵੱਲ ਝੁਕਾਵ ਆਪਣਾ ਨਹੀਂ ਰੱਖਦੀ। ਪਰ ਜੇ ਤੁਸੀਂ ਆਪਣਾ ਪੱਖ ਬੜੇ ਤਰੀਕੇ ਦੇ ਨਾਲ ਰੱਖਦੇ ਹੋ, ਅਦਾਲਤ ਨੂੰ ਇਹ ਸਮਝਾਉਂਦੇ ਹੋ, ਤੇ ਅਦਾਲਤ ਜ਼ਰੂਰ ਉਸ ਗੱਲ ਤੇ ਤੁਹਾਨੂੰ ਨਿਆਂ ਦਿੰਦੀ ਹੈ।
1: ਫਿਰ ਵੀ ਮੈਂ ਦੇਖਿਆ ਗਿਆ ਨਾ, ਫਿਰ ਵੀ ਲੋਕ ਬੜੇ ਡਰੇ ਰਹਿੰਦੇ ਨੇ, ਮਤਲਬ ਹਰ ਮਤਲਬ ਕੋਈ ਵੀ, ਮੈਂ ਤਾਂ ਕਹਿੰਦੀ ਵਾਹਿਗੁਰੂ ਨਾ ਕਰੇ ਕਿ ਕਿਸੇ ਤੋਂ ਮਤਲਬ ਐਸਾ ਕੇਸ ਬਣ ਜਾਏ, ਫਿਰ ਵੀ ਕੇਸ ਬਣ ਜਾਂਦੇ ਨੇ ਨਾ, ਲੋਕ ਡਰਦੇ ਨੇ ਅਦਾਲਤ ਜਾਣ ਤੋਂ। ਕਿਉਂ ਡਰਦੇ ਨੇ? ਉਹ ਕਹਿੰਦੇ ਨੇ ਵੀ ਨਹੀਂ, ਉੱਥੇ ਨਹੀਂ ਮਿਲਦਾ, ਜਸਟਿਸ ਨਹੀਂ ਮਿਲਦਾ।
0: ਦੇਖੋ, ਜੇ ਤੁਸੀਂ ਇਹ ਸਵਾਲ ਮੈਨੂੰ ਪੁੱਛ ਰਹੇ ਹੋ, ਤਾਂ ਮੈਂ ਇਸ ਗੱਲ ਦਾ ਸਵਾਲ ਨਾਲ ਤੁਹਾਡੇ ਐਗਰੀ ਬੜੇ ਇੱਜ਼ਤ ਨਾਲ ਕਾਂਗਾ ਨਹੀਂ ਕਰਦਾ। ਦੇਖੋ, ਲੋਕਾਂ ਦੇ ਵਿੱਚ ਇੱਕ ਫੀਲਿੰਗ ਤੁਸੀਂ ਕ੍ਰੀਏਟ ਕਰ ਰਹੇ ਹੋ, ਠੀਕ ਹੈ ਜੀ। ਤੁਸੀਂ ਇਹ ਦੇਖਿਓ ਹੋਣਾ ਕਿ ਜਦੋਂ ਵੀ ਕਿਸੇ ਦੋ ਧਿਰਾਂ ਦੇ ਵਿੱਚ ਕੋਈ ਆਪਸੀ ਬਹਿਸ, ਲੜਾਈ, ਝਗੜਾ ਕੁਛ ਵੀ ਹੁੰਦਾ, ਉਹ ਲਾਸਟ ਤੇ ਕੀ ਕਹਿੰਦੇ ਨੇ, ਮੈਂ ਤੈਨੂੰ ਛੱਡਾਂਗਾ ਨਹੀਂ, ਤੈਨੂੰ ਅਦਾਲਤ 'ਚ ਦੇਖਾਂਗਾ।
1: ਅਦਾਲਤ 'ਚ ਹੁੰਦਾ ਨਾ,
0: ਇਹ ਅਦਾਲਤ 'ਚ ਦੇਖਣ ਦਾ ਕਨਸੈਪਟ ਕੀ ਹੈ? ਇਹ ਕੋਈ ਐਸਾ ਕਨਸੈਪਟ ਨਹੀਂ ਹੈ ਕਿ ਅਦਾਲਤ ਦੇ ਵਿੱਚ ਰੱਬ ਨਾ ਕਰੇ ਕਿਸੇ ਨੂੰ ਫਾਂਸੀ ਚਾੜ ਦਿੰਦੇ ਨੇ। ਇਹ ਹੈ ਕਿ ਉਹਨੂੰ ਇਹ ਆਸ ਹੁੰਦੀ ਹੈ ਕਿ ਮੇਰਾ ਜਿਹੜਾ ਨਿਆਂ ਹੈ ਮੈਨੂੰ ਅਦਾਲਤ 'ਚ ਮਿਲੇਗਾ,
1: ਅਦਾਲਤ,
0: ਠੀਕ ਹੈ। ਸੋ ਇੱਕ ਸਾਡਾ ਸਟੇਟ ਆਫ ਮਾਇੰਡ ਹੈ ਕਿ ਬਾਈ ਠੀਕ ਹੈ, ਕੋਈ ਨੀ, ਚੱਲ ਅਦਾਲਤ 'ਚ ਦੇਖ ਲੈਂਦੇ ਹਾਂ, ਇਹ ਗੱਲ ਹੈ ਨਾ, ਇਹ ਗੱਲ ਅਸੀਂ ਮੰਨਦੇ ਹਾਂ। ਜਦੋਂ ਅਦਾਲਤ 'ਚ ਦੇਖ ਲੈਂਦੇ, ਅਦਾਲਤ 'ਚ ਦੇਖਣ ਦਾ ਮਤਲਬ ਹੈ ਕਿ ਉਹ ਆਪਣੀ ਦਲੀਲ ਲੈ ਕੇ ਅਦਾਲਤ ਕੋਲ ਜਾਂਦਾ ਵੀ ਮੇਰੇ ਨਾਲ ਨਾ ਇਨਸਾਫ਼ੀ,
1: ਨਾ ਇਨਸਾਫ਼ੀ।
0: ਗੱਲ ਫਿਰ ਉੱਥੇ ਹੀ ਆ ਗਈ ਕਿ ਜੇ ਤੁਹਾਡੇ ਨਾਲ ਨਾ ਇਨਸਾਫ਼ੀ ਹੋਈ ਹੈ, ਕਾਨੂੰਨ, ਅਦਾਲਤ, ਸਬੂਤ ਕਾਗਜ਼ ਦਾ ਭੁੱਖਾ ਹੈ, ਠੀਕ ਹੈ। ਮੈਂ ਤੁਹਾਡੀ ਕਹਾਣੀ ਸੁਣਦਾ, ਨਾਲ ਤੁਹਾਨੂੰ ਇਹ ਕਹਿਣਾ ਬਈ ਮੈਨੂੰ ਦੱਸੋ ਸਬੂਤ ਕੀ ਹੈ ਤੁਹਾਡੇ ਕੋਲ,
1: ਕੀ ਹੈ ਜੀ?
0: ਸਬੂਤ ਦਾ ਭਾਵ ਕੀ ਹੈ? ਸਬੂਤ ਦਾ ਭਾਵ ਇਹ ਹੈ ਕਿ ਤੁਸੀਂ ਆਪਣੀ ਗੱਲ ਨੂੰ ਜਸਟੀਫਾਈ ਕਿਸ ਤਰ੍ਹਾਂ ਕਰੋਗੇ
1: ਜੀ।
0: ਦਿਨੇ ਹੁਣ ਮੈਂ ਤੁਰਿਆ, ਮੈਂ ਕਹਿੰਦਾ ਜੀ ਤੁਸੀਂ ਮੇਰਾ ਇਸ ਟਾਈਮ ਤੁਸੀਂ ਪੋਡਕਾਸਟ ਕਰ ਰਹੇ ਹੋ, ਇੰਟਰਵਿਊ ਕਰ ਰਹੇ ਹੋ, ਤੁਸੀਂ ਜੀ ਮੇਰੇ ਨਾਲ ਇਹ ਧੱਕਾ ਕੀਤਾ
1: ਜੀ,
0: ਤੁਸੀਂ ਨਹੀਂ ਕੀਤਾ, ਗੱਲ ਸਮਝਣ ਦੀ ਹੈ
1: ਜੀ।
0: ਪਰ ਧੱਕਾ ਕੀ ਕੀਤਾ ਮੈਂ ਅਦਾਲਤ ਨੂੰ ਦੱਸਣਾ ਨਾ,
1: ਦੱਸਣਾ ਜੀ ਜੀ,
0: ਤੇ ਗੱਲ ਜਿੰਨੀ ਦੇਰ ਮੈਂ ਦੱਸਾਂਗਾ ਨਹੀਂ ਸਬੂਤ ਦੇ ਰਾਹੀਂ, ਅਦਾਲਤ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ? ਕਿਉਂਕਿ ਅਦਾਲਤ ਤੇ ਇੰਡੀਪੈਂਡੈਂਟ ਹੈ, ਉਹਦਾ ਕਿਸੇ ਵੱਲ ਕੋਈ ਝੁਕਾਵ ਨਹੀਂ ਹੈ, ਉਹ ਇਹ ਦੇਖ ਰਹੇ ਹੈ ਕਿ ਸੱਚ ਕੀ ਹੈ। ਸੱਚ ਨੂੰ ਜ਼ਾਹਿਰ ਕਰਨਾ ਸਾਡਾ ਕੰਮ ਹੁੰਦਾ ਹੈ। ਹੁਣ ਅਸੀਂ ਸਾਰਾ ਦਿਨ ਅਦਾਲਤ ਦੇ ਵਿੱਚ ਕੇਸਿਸ ਕਰਦੇ ਹਾਂ, ਪਲੀਡ ਇਨ ਦਾ ਕੋਰਟ ਆਫ ਲਾ, ਤੇ ਸਾਨੂੰ ਵੀ ਅਦਾਲਤ ਕਹਿੰਦੀ ਹੈ ਵੀ ਦੱਸੋ ਜੇ ਇਹ ਚੀਜ਼ ਹੈ ਤੇ ਇਸ ਦਾ ਕੀ ਹੱਲ ਹੈ, ਕਿਹੜਾ ਕਾਨੂੰਨ ਕਹਿ ਰਿਹਾ, ਅਸੀਂ ਵੀ ਕਾਨੂੰਨ ਦੱਸਦੇ ਹਾਂ, ਅਸੀਂ ਵੀ ਉਹ ਫੈਕਟਸ ਐਂਡ ਸਰਕਮਸਟੈਂਸਸ ਨਰੇਟ ਕਰਦੇ ਹਾਂ, ਫੈਕਚੁਅਲ ਪੋਜੀਸ਼ਨ ਦੱਸਦੇ ਹਾਂ। ਸੋ ਇਹ ਚੀਜ਼ਾਂ ਬੜੀ ਜ਼ਰੂਰੀ ਹੁੰਦੀ ਨੇ ਕਿ ਤੁਸੀਂ ਆਪਣਾ ਪੱਖ ਆਪਣੀ ਅਦਾਲਤ ਦੇ ਸਾਹਮਣੇ ਕਿਸ ਤਰ੍ਹਾਂ
1: ਕਿਸ ਤਰ੍ਹਾਂ ਰੱਖਦੇ ਹੋ। ਤਾਂ ਕਹਿੰਦੇ ਨੇ ਨਾ ਕਿ ਸਿਰਫ ਨਿਆਂ ਜਿਹੜਾ ਹੁੰਦਾ ਕਿ ਅਦਾਲਤਾਂ ਤੱਕ ਹੀ ਸੀਮਤ ਨਹੀਂ ਹੁੰਦਾ, ਇਸ ਦੀ ਸ਼ੁਰੂਆਤ ਸਾਡੇ ਆਪਣੇ ਘਰ ਤੋਂ ਹੀ ਹੁੰਦੀ ਹੈ, ਮਤਲਬ ਸਕੂਲ ਤੋਂ ਹੁੰਦੀ ਹੈ, ਸਮਾਜ ਤੋਂ ਹੁੰਦੀ ਹੈ। ਅਤੇ ਮੈਂ ਜਾਣਨਾ ਚਾਹਾਂਗੀ, ਮੇਰੇ ਸੁਣਨ ਵਾਲੇ ਵੀ ਜਾਣਨਾ ਚਾਹਾਂਗੇ ਕਿ ਇਸ ਪਰਿਵਾਰ ਤੋਂ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ ਨਿਆਂ ਦੀ।
0: ਬੜਾ ਅੱਛਾ ਸਵਾਲ ਤੁਸੀਂ ਕੀਤਾ, ਮੈਂ ਇਸ ਨੂੰ ਅੱਜ ਇੰਟਰਨੈਸ਼ਨਲ ਜਸਟਿਸ ਡੇ ਦੇ ਨਾਲ ਵੀ ਜੋੜਾਂਗਾ।
1: ਜੀ ਜੀ ਜੀ।
0: ਪਰਿਵਾਰ ਦਾ ਨਿਆਂ ਕੀ ਹੈ ਕਿ ਪਰਿਵਾਰ ਦਾ ਨਿਆਂ ਇਹ ਹੈ ਕਿ ਤੁਸੀਂ ਮਨੋਬਲ ਬੱਚਿਆਂ ਦਾ ਕਿਸ ਤਰ੍ਹਾਂ ਬਰਾਬਰ ਰੱਖਣਾ,
1: ਜੀ ਜੀ,
0: ਠੀਕ ਹੈ, ਬੜਾ ਇੰਪੋਰਟੈਂਟ ਹੈ।
1: ਜੀ ਜੀ।
0: ਮੰਨ ਲਓ ਘਰ ਦੇ ਵਿੱਚ ਤਿੰਨ ਬੱਚੇ ਨੇ,
1: ਜੀ,
0: ਮਾਪਿਓ ਦਾ ਜਿਹੜਾ ਅਵਲੀਨ ਫਰਜ਼ ਹੈ ਕਿ ਖੈਰ ਮਾਪਿਓ ਤੇ ਇਸ 'ਚ ਭੇਦਭਾਵ ਕਰਦੇ ਹੀ ਨਹੀਂ, ਫਰਕ ਕਰਦੇ ਨਹੀਂ, ਉਹਨਾਂ ਲਈ ਸਾਰੇ ਬੱਚੇ ਬਰਾਬਰ ਹੁੰਦੇ ਨੇ, ਇਹ ਤੇ ਸਾਡੀ ਪਰਸੈਪਸ਼ਨ ਆ।

0: ਆਇੰਦਾ ਹੁੰਦੀ ਹੈ
1: ਜੀ,
0: ਪਰ ਰੱਬ ਨਾ ਕਰੇ ਜੇ ਕਿਤੇ ਘਰ ਦੇ ਵਿੱਚ ਕੋਈ ਦੋ ਬੱਚੇ ਜ਼ਿਆਦਾ ਟ੍ਰੀਟ ਕੀਤੇ ਜਾਣ, ਮੰਨ ਲਓ ਕਿ ਉਹਦਾ ਹਿੱਸਾ ਹੈ
1: ਜੀ,
0: ਉਹਦਾ ਹੱਕ ਹੈ, ਉਹਨੂੰ ਨਾ ਮਿਲੇ
1: ਜੀ ਜੀ,
0: ਤੇ ਇਹ ਮੁੱਢਲੇ ਪੱਧਰ ਤੇ ਜਿਹੜਾ ਅਨਿਆਇ ਹੈ ਉਹ ਸੀ ਉਹਨੂੰ ਉਹ ਗਿਰ ਸਕਦੇ ਆ।
1: ਮਤਲਬ ਇਹ ਆ ਤੇ ਉਹ ਵੀ ਦੇਖਿਆ ਗਿਆ ਧੀ ਤੇ ਪੁੱਤਰ ਵਿੱਚ ਵੀ ਜ਼ਿਆਦਾ ਹੁੰਦਾ,
0: ਕੋਈ ਡਿਫਰੈਂਸ ਹੋਣਾ ਹੀ ਨਹੀਂ ਚਾਹੀਦਾ। ਤੁਸੀਂ ਜਦੋਂ ਸੋਸਾਇਟੀ ਦੇ ਵਿੱਚ ਦੇਖਿਆ ਹੋਣਾ ਕਿ ਪਹਿਲੇ ਸੀ, ਮੈਨੂੰ ਲੱਗਦਾ ਅੱਜ ਤੇ ਬੜਾ ਘੱਟ ਗਿਆ,
1: ਅੱਜ ਬੜਾ
0: ਚੇਂਜ ਆ ਗਈ ਹੈ, ਹੁਣ ਲੋਕ ਬੜੇ ਅਵੇਅਰ ਹੋ ਗਏ ਨੇ ਇਸ ਚੀਜ਼ ਨੂੰ ਲੈ ਕੇ ਕਿ ਪੁੱਤਰਾਂ ਨੂੰ ਜ਼ਿਆਦਾ ਪੁੱਛਣਾ ਤੇ ਧੀਆਂ ਨੂੰ ਘੱਟ ਪੁੱਛਣਾ।
1: ਲੇਕਿਨ ਅੱਜ ਵੀ ਦੇਖਿਆ ਗਿਆ ਬਹੁਤ ਸਾਰੇ ਐਸੇ ਨਾ ਇਲਾਕੇ ਨੇ,
0: ਦੇਖੋ ਤੁਸੀਂ ਉਹਨਾਂ ਨੂੰ
1: ਇਹ ਚੀਜ਼ਾਂ ਚੱਲ ਰਹੀਆਂ
0: ਨੇ, ਤੁਸੀਂ ਉਹਨਾਂ ਨੂੰ ਉਹਨਾਂ ਦੀ ਅਨਪੜ੍ਹਤਾ ਕਹਿ ਸਕਦੇ ਹੋ, ਉਹਨਾਂ ਦਾ ਘੱਟ ਐਕਸਪੋਜ਼ਰ ਹੋਣਾ ਲਾਈਫ ਦੇ ਵਿੱਚ ਕਹਿ ਸਕਦੇ ਹੋ, ਕਿਉਂਕਿ ਅੱਜ ਤੇ ਉਹ ਭੇਦਭਾਵ ਜਿਹੜਾ ਉਹ ਖਤਮ ਹੋ ਗਿਆ। ਵੈਸੇ ਵੀ ਭੇਦਭਾਵ ਕਰਨਾ ਇਹ ਮੇਰੇ ਹਿਸਾਬ ਨਾਲ ਇੱਕ ਬਹੁਤ ਗਲਤ ਚੀਜ਼ ਹੈ ਕਿ ਤੁਸੀਂ ਕਿਸੇ ਨੂੰ ਡਿਸਕ੍ਰਿਮੀਨੇਟ ਉਹਦੇ ਮਰਦ ਹੋਣ ਦੇ ਜਾਂ ਲੇਡੀ ਹੋਣ ਦੇ ਨਹੀਂ ਕਰ ਸਕਦੇ। ਹੁਣ ਦੇਖੋ ਗੱਲ ਬੇਸਿਕ ਫੈਬਰਿਕ ਆਫ ਸੋਸਾਇਟੀ ਦੀ ਹੈ, ਤੁਸੀਂ ਬੇਸਿਕ ਫੈਬਰਿਕ ਆਫ ਸੋਸਾਇਟੀ ਦੇ ਵਿੱਚ ਇਨਸਾਫ ਕਿਸ ਤਰ੍ਹਾਂ ਕਰੋਗੇ? ਯੂ ਹੈਵ ਟੂ ਬੀ ਇੰਪਾਰਸ਼ਲ, ਇੰਡੀਪੈਂਡੈਂਟ, ਤੁਸੀਂ ਕਿਸੇ ਵੱਲ ਆਪਣਾ ਝੁਕਾਵ ਨਹੀਂ ਰੱਖਣਾ, ਜੋ ਸੱਚ ਹੈ ਉਹਦੀ ਗੱਲ, ਠੀਕ ਹੈ ਜੀ। ਜਦੋਂ ਤੁਸੀਂ ਬੇਸਿਕ, ਦੇਖੋ ਹੁਣ ਕਈ ਵਾਰੀ ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਕੌਨਸ਼ੀਅਸ ਨੂੰ ਕਿਲ ਕਰਦੇ ਹਾਂ, ਪਤਾ ਹੁੰਦਾ ਵੀ ਇਹ ਬੰਦਾ ਗਲਤ ਹੈ, ਪਰ ਇਹ ਮੇਰੇ ਨਾਲ ਜੋੜਿਆ, ਮੈਂ ਉਹਦੀ ਪੈਰਵੀ ਕਰਦਾ, ਮੈਂ ਉਹਦੀ ਪੈਰਵੀ ਜ਼ਰੂਰ ਕਰਾਂਗਾ ਜਦੋਂ ਤੱਕ ਸਹੀ ਹੈ। ਜਿੱਥੇ ਉਹ ਗਲਤ ਹੈ ਉੱਥੇ ਮੇਰਾ ਫਰਜ਼ ਬਣਦਾ ਉਹਨੂੰ ਕਹਿਣਾ ਭਾਈ ਤੂੰ ਗਲਤ ਹੈ,
1: ਤੂੰ ਗਲਤ,
0: ਠੀਕ ਹੈ ਜੀ। ਜਦੋਂ ਮੈਂ ਉਹਨੂੰ ਇਹ ਕਹਿੰਦਾ ਭਾਈ ਤੂੰ ਗਲਤ ਹੈ, ਇਹਦਾ ਮਤਲਬ ਹੈ ਕਿ ਮੈਂ ਜਸਟਿਸ ਡਿਲੀਵਰੀ ਸਿਸਟਮ ਦੇ ਵਿੱਚ ਆਪਣਾ ਹਿੱਸਾ ਪਾ ਰਿਹਾ, ਮੈਂ ਗਲਤ ਨੂੰ ਗਲਤ ਨਹੀਂ ਕਹਿ ਰਿਹਾ, ਸਹੀ ਨੂੰ ਗਲਤ ਨਹੀਂ ਕਰ ਰਿਹਾ, ਪਰ ਕਿ ਜਿਹੜਾ ਬੰਦਾ ਗਲਤ ਹੈ ਉਹਨੂੰ ਕਹਿ ਰਿਹਾ। ਹੁਣ ਦੇਖੋ ਤੁਸੀਂ ਇੰਟਰਨੈਸ਼ਨਲ ਜਸਟਿਸ ਡੇ ਦੀ ਇੱਕ ਮੈਂ ਤੁਹਾਨੂੰ ਵਿਸ਼ੇਸ਼ਤਾ ਦੱਸਦਾ, ਇਹਦੇ ਕੋਲ ਆਪਣੀ ਕੋਈ ਸਟੇਟ ਪੁਲਿਸ ਹੈ ਨਹੀਂ ਨਾ, ਇਹਦੇ ਕੋਲ ਕੋਈ ਫੋਰਸ ਹੈ ਨਹੀਂ ਹੈ, ਇਹ ਕਨਸੈਪਟ ਹੈ ਵਰਲਡ ਦਾ ਕਿ ਬਈ ਇੰਟਰਨੈਸ਼ਨਲ ਜਸਟਿਸ ਡੇ ਇਹਨਾਂ ਚੀਜ਼ਾਂ ਨੂੰ ਰੈਕਗਨਾਈਜ਼ ਕਰਦਾ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵਾਰ ਅਗੇਨਸਟ ਕ੍ਰਾਈਮ, ਵਾਰ ਐਗਰੈਸ਼ਨ ਦੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ। ਇਹ ਜਦੋਂ ਟ੍ਰੀਟੀ ਸਾਈਨ ਹੋਈ ਸੀ 17 ਜੁਲਾਈ 1998 ਨੂੰ, 120 ਮੁਲਕ ਦੇ ਸਨ ਜਿਹਨਾਂ ਨੇ ਇਹ ਅਡੋਪਟ ਕੀਤਾ ਸੀ, ਅਜੇ ਕਾਫੀ ਮੁਲਕ ਦੇ ਹੈ ਵੀ ਨਹੀਂ ਨੇ, ਪਰ ਮੈਜੋਰਟੀ ਆਫ ਦਾ ਕੰਟਰੀਜ਼ ਇਨ ਦਾ ਵਰਲਡ ਜਿਹੜੀ ਨੇ ਉਹਨਾਂ ਨੇ ਅਡੋਪਟ ਕੀਤਾ। ਇਸ ਐਗਰੀਮੈਂਟ ਨੇ ਫਾਰਮਲੀ ਇੱਕ ਰਸਤਾ ਤਿਆਰ ਕੀਤਾ ਫਾਰ ਕ੍ਰੀਏਸ਼ਨ ਆਫ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਕਿ ਜਿਹੜੇ ਇਹ ਚੀਜ਼ਾਂ ਨੇ ਇਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਚੱਲਣਗੀਆਂ, ਇਹ ਕੋਈ ਛੋਟੀ ਗੱਲ ਤਾਂ ਹੈ ਨਹੀਂ ਹੈ। ਹੁਣ ਇੰਟਰਨੈਸ਼ਨਲ, ਤੁਸੀਂ ਕਹੋਗੇ ਕਿ ਜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਪ੍ਰੋਸੀਡਿੰਗਸ ਕੀ ਨੇ, ਉਹ ਕਿਸ ਤਰ੍ਹਾਂ ਚੱਲਦਾ, ਸੇਮ ਜਿਸ ਤਰ੍ਹਾਂ ਸਾਡੀ ਅਦਾਲਤਾਂ ਚੱਲਦੀਆਂ ਨੇ, ਉੱਥੇ ਵੀ ਇਹ ਸਿਸਟਮ ਜਿਹੜੇ ਹੈ ਨੇ, ਕਿਉਂਕਿ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਇਹ ਉਹਨਾਂ ਨੂੰ ਵੀ ਪ੍ਰੋਸੀਕਿਊਟ ਕਰ ਸਕਦਾ ਹੈ ਜਿਹੜੇ ਮਨੁੱਖ ਇਹਦੇ ਲਈ ਜ਼ਿੰਮੇਵਾਰ ਹੁੰਦੇ ਨੇ, ਜਿਹੜੇ ਮਰਲ ਦੇ ਵਿੱਚ ਮੋਸਟ ਸੀਵੀਅਰ ਅਫੈਂਸਸ ਕਰਦੇ ਨੇ। ਇਹ ਕੋਈ ਰਾਜਾ ਜੀ ਉਹ ਆਪਣੀ ਹੱਥੋਂ ਬਾਹਰ ਹੋ ਰਹੇ ਹੈ, ਉਹ ਆਪਣੀ ਹੀ ਪ੍ਰਜਾ ਦੇ
1: ਉੱਤੇ ਨਿਆਂ ਕਰ ਰਿਹਾ
0: ਹੈ, ਲਾਸਟ ਰਿਜ਼ੋਰਟ ਹੈ ਕ੍ਰਿਮੀਨਲ ਜਸਟਿਸ ਦਾ। ਹੁਣ ਦੇਖੋ ਇਹ ਚੀਜ਼ਾਂ ਜਿਹੜੀ ਹੁੰਦੀ ਨੇ ਇਹ ਬੜੀ ਇੰਪੋਰਟੈਂਟ ਨੇ ਵਰਲਡ ਦੇ ਵਿੱਚ,
1: ਮਤਲਬ ਕਿ ਅਗਰ ਕੋਈ ਰਾਜਾ ਉਹਨਾਂ ਤੇ ਅਨਿਆਏ ਕਰ ਰਿਹਾ ਤਾਂ ਉਹ ਮਤਲਬ ਉਹਨਾਂ ਉਹ ਜਾ ਸਕਦੇ ਨੇ ਉਸ ਅਦਾਲਤ ਵਿੱਚ,
0: ਬਿਲਕੁਲ ਜਾ ਸਕਦੇ ਨੇ, ਤੁਹਾਡਾ ਸਟੇਟ ਰੈਫਰਲ ਹੈ ਆਰਟੀਕਲ 13A ਹੈ
1: ਜੀ,
0: ਠੀਕ ਹੈ ਜੀ, ਉਹ ਰੋਮ ਸਟੈਚੂ ਦਾ ਉਹ ਫਾਰਮਲੀ ਰਿਕੁਐਸਟ ਕਰਦਾ ਹੈ ਪ੍ਰੋਸੀਕਿਊਟਰ ਨੂੰ ਕਿ ਇਨਵੈਸਟੀਗੇਟ ਕਰੇ ਕ੍ਰਾਈਮ ਕਮਿਟਡ ਜੇ ਉਹਦੀ ਟੈਰੀਟਰੀ ਤੇ ਹੋ ਰਹੇ ਨੇ ਜਾਂ ਉਹਦੇ ਨੈਸ਼ਨਲ ਸੇ ਹੋ ਰਹੇ ਨੇ, ਉਹ ਕਰ ਸਕਦਾ। ਫਿਰ ਤੁਹਾਡੇ ਕੋਲ 13B ਹੈ, ਉਹ ਵੀ ਰੈਫਰ ਕਰ ਸਕਦਾ ਸਿਚੁਏਸ਼ਨ ਪ੍ਰੋਸੀਕਿਊਟਰ ਨੂੰ ਜਿਸ ਵਿੱਚ ਉਹ ਅਲਾਊ ਕਰਦੇ ਉਹਨੂੰ ਕਿ ਉਹ ਕੋਗਨੀਜੈਂਸ ਲਈ ਕ੍ਰਾਈਮ ਜਿਹੜੀ ਉਹਦੀ ਕੰਟਰੀ ਜੁਆਇਨ ਡਾਟਾ ਉਹ ਜਿਹੜੇ ਸਾਈਨ ਨਹੀਂ ਹੋਏ, ਇਸ ਤਰ੍ਹਾਂ ਤੁਹਾਡੇ ਕੋਲ 13C ਹੈ। ਫਿਰ ਤੁਹਾਡੇ ਕੋਲ ਸਿਸਟਮ ਹੈ ਕਿ ਤੁਸੀਂ ਕਿਸ ਤਰ੍ਹਾਂ ਚੱਲ ਰਹੇ ਹੋ, ਇਹ ਚੀਜ਼ਾਂ ਜਿਹੜੀ ਨੇ ਪੂਰੇ ਸਿਸਟਮ ਦੇ ਵਿੱਚ ਨੇ ਕੀ ਕਹਿੰਦੇ ਉਹਨੂੰ ਆਪਣੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ। ਸੋ ਇਹ ਜਿਹੜੇ ਇੱਕ ਰੈਫਰਲ ਹੈ ਪ੍ਰੋਸੀਕਿਊਟਰ ਦਾ ਹੈ ਜਾਂ ਜਿਹੜਾ ਤੁਹਾਡਾ ਉੱਥੇ ਲੈ ਕੇ ਜਾਣ ਦਾ ਜਿਹੜਾ ਕਨਸੈਪਟ ਹੈ ਇਹ ਸਾਰਾ ਉਹਦੇ ਵਿੱਚ ਹੈਗਾ, ਤੇ ਇਹ ਬੜੀ ਇੰਪੋਰਟੈਂਟ ਚੀਜ਼ਾਂ ਨੇ ਜਿਹੜੇ ਜਿਸ ਤੇ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਕਿ ਕੋਈ ਵੀ ਕੰਟਰੀ ਜਿਹੜੀ ਇਹਦੀ ਸਿਗਨੇਟਰੀ ਹੈ ਚਾਹੇ ਉਹਦੀ ਟੈਰੀਟਰੀ ਤੇ ਉਹਦੇ ਲੋਕਾਂ ਤੇ ਹੁੰਦਾ ਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਾ
1: ਸਕਦੇ ਨੇ ਜੀ ਜੀ। ਅਗਰ ਅਸੀਂ ਗੱਲ ਕਰੀਏ ਨੌਜਵਾਨਾਂ ਦੀ
0: ਜੀ,
1: ਨੌਜਵਾਨ ਜਿਹੜੇ ਨੇ ਉਹ ਕਿਸ ਤਰ੍ਹਾਂ ਇਸ ਵਿੱਚ ਹਿੱਸਾ ਪਾ ਸਕਦੇ ਨੇ ਨਿਆਂ ਦੇ ਵਿੱਚ?
0: ਦੇਖੋ ਨੌਜਵਾਨ ਜਿਹੜਾ ਹੁੰਦਾ ਹੈ ਉਹ ਅਵੇਅਰ ਹੁੰਦਾ ਹੈ, ਅੱਜ ਦਾ ਬਿਸਤਰ ਜਿਹੜਾ ਨੌਜਵਾਨ ਹੈ ਪੜ੍ਹਿਆ ਲਿਖਿਆ ਨੌਜਵਾਨ ਹੈ ਉਹਨੂੰ ਸਮਝਣਾ ਹੈ ਕਿ ਉਹਦੀ ਆਪਣੀ ਰੈਂਡਰਿੰਗ ਸਰਵਿਸ ਜਿਹੜੀ ਉਹ ਆਪਣੇ ਕੰਟਰੀ ਦੇ ਵਿੱਚ ਲੋਕਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਲੈ ਕੇ ਕਰ ਸਕਦਾ ਹੈ। ਤੋ ਇਹ ਕੋਈ ਚੀਜ਼ ਐਸੀ ਨਹੀਂ ਹੈ ਕਿ ਉਹ ਆਪਣੀ ਕੰਟਰੀਬਿਊਸ਼ਨ ਨਹੀਂ ਕਰ ਸਕਦਾ, ਪਰ ਲਾਰਜਲੀ ਜਿਹੜਾ ਇੰਟਰਨੈਸ਼ਨਲ ਜਸਟਿਸ ਡੇ ਦਾ ਇਹ ਹੈ ਕਿ ਉਹ ਮੈਂ ਤੁਹਾਨੂੰ ਪਹਿਲੇ ਵੀ ਬੇਨਤੀ ਕੀਤੀ ਸੀ ਉਹ ਇਹ ਹੈ ਕਿ ਜਦੋਂ ਤੁਹਾਡੇ ਜੈਨੋਸਾਈਡ ਹੈ, ਵਾਰ ਕ੍ਰਾਈਮ ਅਗੇਨਸਟ ਹਿਊਮੈਨਿਟੀ ਹੈ, ਕ੍ਰਾਈਮ ਅਗੇਨਸਟ ਐਗਰੈਸ਼ਨ ਹੈ, ਲਾਰਜ ਪੱਧਰ ਤੇ ਜਿਹੜੀ ਚੀਜ਼ਾਂ ਹੋ ਰਹੀ ਨੇ, ਸਾਡਾ ਫਰਜ਼ ਇਹ ਵੀ ਬਣਦਾ, ਦੇਖੋ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕਿਸੇ ਖੇਤਰ ਦੇ ਵਿੱਚ ਤੁਹਾਡੇ ਕੋਲ ਇੱਕ ਲਿੰਗੁਇਸਟਿਕ ਮਾਈਨੋਰਟੀ ਹੈ, ਸਟੇਟ ਉਹਨੂੰ ਖਤਮ ਕਰ ਰਹੀ ਹੈ, ਹੀ ਕੈਨ ਰਿਜ਼ੋਰਟ ਟੂ ਦੈਟ। ਹਰ ਬੰਦੇ ਨੂੰ ਵਰਲਡ ਦੇ ਵਿੱਚ ਚਾਹੇ ਉਹ ਬਹੁ ਗਿਣਤੀ ਹੈ ਘੱਟ ਗਿਣਤੀ ਹੈ, ਉਹਦੇ ਆਪਣੇ ਹੱਕ ਨੇ, ਪ੍ਰਿਜ਼ਨਰਸ ਦੇ ਹੱਕ ਨੇ, ਕ੍ਰਾਈਮ ਜਿਹੜਾ ਮੈਂ ਤੁਹਾਨੂੰ ਪਹਿਲੇ

0: ਸਿਆਸੀ ਵਾਰ ਕ੍ਰਾਈਮਸ ਦੇ ਵਿੱਚ ਕੋਈ ਚੀਜ਼ ਗਲਤ ਹੋ ਰਹੀ ਹੈ ਜਾਂ ਕਿਸੇ ਕੰਟਰੀ ਦੇ ਵਿੱਚ ਕਿਸੇ ਇੱਕ ਖੇਤਰ ਦੇ ਵਿੱਚ ਉਹਦੇ ਸਿਟੀਜ਼ਨਸ ਤੇ ਜ਼ੁਲਮ ਹੋ ਰਿਹਾ ਜਾਂ ਉਹਦੀ ਟੈਰੀਟਰੀ ਤੇ ਕ੍ਰਿਮੀਨਲ ਐਗਰੈਸ਼ਨ ਹੋ ਰਿਹਾ, ਇਹ ਬਹੁਤ ਵੱਡਾ ਵਿਸ਼ਾ ਹੈ ਔਰ ਇਹਦੀ ਬਹੁਤ ਵਰਲਡ ਦੇ ਵਿੱਚ ਅੱਜ ਦੀ ਡੇਟ ਚ ਇੰਪੋਰਟੈਂਸ। ਮੈਂ ਤੇ ਕਈ ਵਾਰੀ ਇਹ ਵੀ ਸਮਝਦਾ ਹੁੰਦਾ ਕਿ ਜੇ ਸਹੀ ਢੰਗ ਦੇ ਨਾਲ ਇਸ ਚੀਜ਼ ਦਾ ਸੰਗਿਆਨ ਲਿਆ ਜਾਏ,
1: ਕੰਮ ਕੀਤਾ ਜਾਏ
0: ਪੱਖਪਾਤ ਦੇ ਉਸ ਦੌਰ ਚੋਂ ਬਾਹਰ ਨਿਕਲ ਕੇ ਗੱਲ ਕੀਤੀ ਤੇ ਹਰ ਮਨੁੱਖ ਇਹਦੇ ਨਾਲ ਉਹ ਫਾਇਦਾ ਲੈ ਸਕਦਾ ਹੈ, ਹਰ ਉਹ ਸਟੇਟ ਇਹਦਾ ਫਾਇਦਾ ਲੈ ਸਕਦੀ ਹੈ ਕਿਉਂਕਿ ਵੱਡੇ ਛੋਟੇ ਦਾ ਜਿਹੜਾ ਕੰਸੈਪਟ ਹੈ, ਤਾਕਤਵਰ ਤੇ ਕਮਜ਼ੋਰ ਦਾ ਜਿਹੜਾ ਕੰਸੈਪਟ ਹੈ, ਠੀਕ ਹੈ ਨਾ ਜੀ। ਹੁਣ ਤਾਕਤਵਰ ਮੁਲਕ ਕੀ ਕਰਦਾ ਜਾਂ ਤਾਕਤਵਰ ਰਾਜਾ ਕੀ ਕਰਦਾ,
1: ਉਹ
0: ਜ਼ੁਲਮ ਕਰਦਾ। ਇਹ ਜਦੋਂ ਤੁਸੀਂ ਇਹ ਜ਼ੁਲਮ ਦੇਖ ਰਹੇ ਹੋ, ਇਹ ਜ਼ੁਲਮ ਤੋਂ ਰੋਕਣਾ ਨਾ
1: ਜੀ ਜੀ,
0: ਤੋ ਇਹ ਚੀਜ਼ਾਂ ਇੰਟਰਨੈਸ਼ਨਲ ਜਸਟਿਸ ਡੇ ਦੇ ਵਿੱਚ ਸਮਝੀ ਗਏ ਸਨ, ਤਾਂ ਕਰ 120 ਮੁਲਕ ਜਿਹੜੇ ਦੇ ਸਨ ਉਹ ਇਹਦੇ ਹਿੱਸੇਦਾਰ ਪਹਿਲੇ ਦਿਨ ਹੀ ਬਣ ਗਏ ਕਿ ਬਈ ਇਹ ਠੀਕ ਹੈ, ਇਹ ਲਾਜ਼ਮੀ ਹੈ ਸਾਡੇ ਤੇ, ਇਹ ਚੀਜ਼ਾਂ ਜਿਹੜੀ ਕਰਨੀ ਸਾਡੀ ਇਹ ਜ਼ਰੂਰੀ ਨੇ।
1: ਇਹ ਤੋਂ ਅੱਗੇ ਵੱਡੀ ਵੱਡੀ ਗੱਲਾਂ ਕਿ ਬੜੇ ਕ੍ਰਾਈਮ ਹੋ ਗਏ, ਅਗਰ ਅਸੀਂ ਛੋਟੇ ਇਸ ਤੇ ਆਈਏ, ਛੋਟੇ ਗੱਲਾਂ ਤੇ ਆਈਏ, ਜਿਸ ਤਰ੍ਹਾਂ ਕਿ ਇੱਕ ਕਿਸਾਨ ਹੁੰਦਾ ਹੈ ਆਪਣੀ ਫਸਲ ਉਗਾਉਂਦਾ ਹੈ ਲੇਕਿਨ ਉਸਨੂੰ ਸਹੀ ਕੀਮਤ ਨਹੀਂ ਮਿਲਦੀ ਹੈ, ਤੇ ਉਹ ਕਿਸ ਤਰ੍ਹਾਂ ਆਪਣਾ ਨਿਆਂ ਪਾ ਸਕਦਾ ਹੈ। ਇੱਕ ਮਜ਼ਦੂਰ ਹੈ, ਉਹ ਰਾਤ ਦਿਨ ਕੰਮ ਕਰ ਰਿਹਾ, ਉਸਨੂੰ ਆਪਣੀ ਮਜ਼ਦੂਰੀ ਨਹੀਂ ਮਿਲਦੀ, ਉਹ ਕਿਸ ਤਰ੍ਹਾਂ ਨਿਆਂ ਕਰ ਸਕਦਾ ਹੈ।
0: ਇਹ ਟੌਪਿਕ ਹੈ, ਇਹ ਤੁਸੀਂ ਕਿਹਾ ਚਲੋ ਵੱਡੀ ਗੱਲ ਹੈ ਛੋਟੀ ਹੈ, ਦੇਖੋ ਉਹਦੇ ਲਈ ਕਿਸਾਨ ਲਈ ਇੱਕ MSP ਹੈ
1: ਜੀ,
0: ਠੀਕ ਹੈ ਜੀ, ਮਿਨੀਮਮ ਫੋਰਡ ਪ੍ਰਾਈਜ਼ ਹੈ, ਉਹ ਆਪਣੀ ਫਸਲ ਲੈ ਕੇ ਮੰਡੀ ਦੇ ਵਿੱਚ ਆ ਰਹੀ, ਜਿਹੜਾ ਗਵਰਨਮੈਂਟ ਨੇ MSP ਰੇਟ ਦਿੱਤਾ ਤੇ ਉਹਨੂੰ ਮਿਲ ਰਿਹਾ ਹੈ
1: ਜੀ।
0: ਇਹ ਤੇ ਚਲੋ ਗਵਰਨਮੈਂਟ ਦੀ ਵੈਲਫੇਅਰ ਸਕੀਮਾਂ ਵੀ ਚੱਲ ਰਹੀਆਂ ਨੇ, ਗਵਰਨਮੈਂਟ ਇਸੇ ਕੰਮ ਵੀ ਕਰ ਰਹੀ ਹੈ ਕਿ ਕਿਸਾਨ ਜਿਹੜਾ ਹੈ ਉਹਨੂੰ ਬਿਹਤਰ ਸੁਵਿਧਾ ਮਿਲਣ, ਉਹਦੇ ਲਈ ਕਿਸਾਨ ਕ੍ਰੈਡਿਟ ਕਾਰਡ ਆਈ ਦੀ ਡੇਟ ਸਾਡੀ ਗਵਰਨਮੈਂਟ ਲੈ ਕੇ ਆ ਰਹੀ ਹੈ, ਸਬਸਿਡੀਜ਼ ਉਹਨੂੰ ਮਿਲ ਰਹੀ ਨੇ, ਇਸ 'ਤੇ ਕੰਮ ਹੋ ਰਿਹਾ ਹੈ। ਅਤੇ ਹੋਰ ਮੈਂ ਸਮਝਦਾ ਕਿ ਕੰਮ ਜਿੱਥੇ ਹੋ ਰਿਹਾ ਉੱਥੇ ਇੰਪਰੂਵਮੈਂਟ ਦੀ ਵੀ ਹੋਰ ਲੋੜ ਹੈ, ਪਰ ਗਵਰਨਮੈਂਟ ਦੀ ਵੈਲਫੇਅਰ ਸਕੀਮਸ ਪੋਲਸੀ ਅੱਛੀ ਨੇ, ਉਹ ਕਰ ਰਹੇ ਨੇ। ਹੁਣ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਹੈ, ਅਸੀਂ ਮਿਨੀਮਮ ਵੇਜ ਐਕਟ ਲੈ ਕੇ ਚੱਲ ਰਹੇ ਹਾਂ, ਠੀਕ ਹੈ ਜੀ, ਕਿ ਦਿਹਾੜੀਦਾਰ ਮਜ਼ਦੂਰ ਦੇ ਵੀ ਕੀ ਹੱਕ ਅਤੇ ਕੀ ਅਧਿਕਾਰ ਨੇ, ਤੁਸੀਂ ਕਿੰਨੇ ਘੰਟੇ ਉਹਦੇ ਤੋਂ ਕੰਮ ਕਰਾਉਣਾ, ਕਿੰਨੀ ਬ੍ਰੇਕ ਚਾਹੀਦੀ ਹੈ, ਅਤੇ ਉਹਨੂੰ ਤੁਸੀਂ ਕਿੰਨਾ ਪੈਸਾ ਦੇਣਾ, ਉਹਦੇ 'ਤੇ ਤੁਸੀਂ ਤਸ਼ੱਦਦ ਨਹੀਂ ਕਰਨਾ, ਉਹਨੂੰ ਤੁਸੀਂ ਬੰਦੀ ਬਣਾ ਕੇ ਨਹੀਂ ਰੱਖਣਾ। ਇਹ ਚੀਜ਼ਾਂ ਵੀ ਸਾਡੇ 'ਤੇ ਹੈ ਨੇ, ਪਰ ਜ਼ਰੂਰਤ, ਮੈਂ ਫਿਰ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ, ਠੀਕ ਹੈ ਜੀ, ਤੇ ਜੇ ਮੈਂ ਜਾਗਰੂਕ ਹੋ ਰਿਹਾ, ਮੈਂ ਤੁਹਾਨੂੰ ਵੀ ਜਾਗਰੂਕ ਕਰ ਰਿਹਾ, ਤੇ ਫਰਜ਼ ਇਹ ਬਣਦਾ ਸੋਸਾਇਟੀ ਦੇ ਵਿੱਚ ਕਿ ਅਸੀਂ ਸਾਰੇ ਹੀ ਜਾਗਰੂਕ ਹੋ ਕੇ ਇੱਕ ਬਿਹਤਰ ਅੱਛੇ ਸਮਾਜ ਵੱਲ ਆਪਣੇ ਆਪ ਨੂੰ ਤੋਰੀਏ।
1: ਵਿਕਰਮ ਜੀ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਅਸੀਂ ਜਾਣਿਆ ਕਿ ਨਿਆਂ ਸਿਰਫ ਅਦਾਲਤਾਂ ਦਾ ਵਿਸ਼ਾ ਨਹੀਂ, ਸਗੋਂ ਜੀਵਨ ਦਾ ਇੱਕ ਅਹਿਮ ਮੁੱਲ ਹੈ। ਇਹ ਸਾਡੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ, ਸਾਡੇ ਸਕੂਲ ਵਿੱਚ ਵੀ ਹੁੰਦਾ ਹੈ, ਸਾਡੇ ਸਮਾਜ ਵਿੱਚ ਵੀ ਨੂੰ ਮਜ਼ਬੂਤ ਕਰਦਾ ਹੈ, ਸਾਡੀ ਪੂਰੀ ਦੁਨੀਆ ਵਿੱਚ ਸ਼ਾਂਤੀ ਅਤੇ ਮਨੁੱਖਤਾ ਦੀ ਨੀਂਹ ਬਣਦਾ ਹੈ। ਅਤੇ ਸਾਥੀਓ, ਇਸ ਅੰਤਰਰਾਸ਼ਟਰੀ ਨਿਆਂ ਦਿਵਸ 'ਤੇ ਅਸੀਂ ਸਾਰੇ ਸੰਕਲਪ ਕਰੀਏ ਕਿ ਅਸੀਂ ਹਮੇਸ਼ਾ ਸੱਚ ਦਾ ਸਾਥ ਦੇਵਾਂਗੇ, ਹਰ ਵਿਅਕਤੀ ਦਾ ਸਤਿਕਾਰ ਕਰਾਂਗੇ, ਕਿਸੇ ਨਾਲ ਵੀ ਭੇਦਭਾਵ ਨਹੀਂ ਕਰਾਂਗੇ, ਅਤੇ ਆਪਣੇ ਦੇਸ਼ ਨੂੰ ਨਿਆਂਪੂਰਨ, ਸੰਵੇਦਨਸ਼ੀਲ ਅਤੇ ਮਨੁੱਖੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਵਾਂਗੇ। ਕਹਿੰਦੇ ਨੇ ਕਿ ਨਿਆਂ ਉਹ ਪੁੱਲ ਹੈ ਜੋ ਮਨੁੱਖਤਾ ਨੂੰ ਸ਼ਾਂਤੀ ਨਾਲ ਜੋੜਦਾ ਹੈ, ਜਦੋਂ ਇਹ ਪੁੱਲ ਮਜ਼ਬੂਤ ਹੁੰਦਾ ਹੈ ਤਾਂ ਸਮਾਜ ਦੀ ਨੀਂਹ ਮਜ਼ਬੂਤ ਹੁੰਦੀ ਹੈ। ਵਿਕਰਮ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਇੱਥੇ ਦਿੱਤਾ ਹੈ।
0: ਬਹੁਤ ਬਹੁਤ ਧੰਨਵਾਦ ਜੀ, ਮੈਂ ਬੜਾ ਚੰਗਾ ਮਹਿਸੂਸ ਕੀਤਾ ਕਿ ਅੱਜ ਤੁਸੀਂ ਬੜਾ ਇੱਕ ਅੱਛਾ ਟੌਪਿਕ ਲੈ ਕੇ ਆਏ ਸੀ, ਹੋਰ ਲੋਕਾਂ ਨੂੰ ਜਾਗਰੂਕ ਕਰਾ ਰਹੇ ਹੋ ਕਿ ਇੰਟਰਨੈਸ਼ਨਲ ਡੇ ਜਿਹੜਾ ਜਸਟਿਸ ਡੇ ਹੈ ਉਹਦੀ ਇੰਪੋਰਟੈਂਸ ਕੀ ਹੈ, ਅਤੇ ਸਾਨੂੰ ਵੀ ਇਹ ਪ੍ਰਣ ਲੈਣਾ ਚਾਹੀਦਾ ਕਿ ਅਸੀਂ ਇਹਨਾਂ ਪੂਰਨਿਆਂ 'ਤੇ, ਕਿਉਂਕਿ ਜਿਹੜੇ ਇਹ ਐਕਟ, ਇਹ ਲੈਜਿਸਲੇਸ਼ਨਸ, ਇਹ ਡੇ ਦਿਨ ਦਿਹਾੜੇ ਬਣੇ ਨੇ, ਇਹ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਲਈ ਬਣੇ ਨੇ, ਇੱਕ ਚੰਗੀ ਚੀਜ਼ ਬਿਹਤਰ ਸੁਸਾਇਟੀ ਵੱਲ ਜਾਣ ਦੇ ਲਈ ਬਣੇ ਨੇ, ਤਾਂ ਆਓ ਅਸੀਂ ਸਾਰੇ ਵੀ ਪ੍ਰੇਰਿਤ ਹੋ ਕੇ ਇਸ 'ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰੀਏ।
1: ਵਿਕਰਮ ਜੀ, ਮੈਂ ਤੁਹਾਡਾ ਫਿਰ ਤੋਂ ਧੰਨਵਾਦ ਕਰਦੀ ਹਾਂ, ਅਤੇ ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਇੱਕ ਪਿਆਰਾ ਜਿਹਾ ਗੀਤ।
0: ਬਹੁਤ ਬਹੁਤ ਧੰਨਵਾਦ।